ਸਤਿਗੁਰ ਕਿੰਨਾ ਪਾਇਆ ਬਿਨ ਸਤਿਗੁਰ ਕਿੰਨਾ ਪਾਇਆ ਸਤਿਗੁਰੂ ਵਿਚਾਰ ਪ੍ਰਥਨ ਕਰ ਪ੍ਰਗਟਿਆ ਸੁਣਾਇਆ ਸਤਿਗੁਰੂ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮੇ ਵਿਚਾਰ ਜਿਨ ਸੱਚੀ ਸੋਚ ਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ

ਹੌਂਚ ਖਟਿਆ ਹੌਂਚ ਗਿਆ ਹਾਂ ਵੇ ਸੱਚਿਆ ਕੁੜਿਆ ਹੌਂਚ ਪਾਪਨ ਵਿਚਾਰ ਹਾਂ ਵਿੱਚ ਨਰ ਸੁਰਗਵਤਾਰ ਹੌਂਚ ਹਸੈ ਹੌਂਚ ਰੋਵੈ ਹੌਂਚ ਭਰੀਆ ਹੌਂਚ ਦੋ ਹਾਂ ਵਿੱਚ

ਸੇ ਕੀਤੀ ਸੰਤੋ ਕਿ ਜਿਨ ਸਚੋ ਸਚ ਕੇ ਆਇਆ ਉਨੀ ਮੰਦੇ ਤੈ ਨਰਕੇ ਵਰ ਸੁਤੰਤਰ ਕਮਾਇਆ ਹੈ ਆਉਨੀ ਦੁਨੀਆ ਤੋੜੇ ਬੰਧਨਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੇ ਗ੍ਰੰਥ ਦੇ ਵਿਚੜੇ ਸਮਾਇਆ ਵੱਡਿਆ ਹੀ ਵੱਡਾ ਪਾਇਆ ਵੱਡਿਆ।

ਸੱਚ ਵਰਤਾਇਆ, ਜਿਸ ਤੋਂ ਦੇ ਤਿਸ ਮਿਲੇ ਸੱਚ ਤਿਨੇ ਸੱਚ ਗਮਾਇਆ, ਸੱਚ ਗੁਰੂ ਨੇ ਸੱਚ ਪਾਇਆ ਜਿਨ ਤੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਰੋ ਧਨ ਮਨੁੱਖੀ ਜਨਮ ਲਵਾਇਆ, ਵਿੱਚ ਗੁਣਿਆ ਕਾਹਿਆ ਵਿੱਚ ਗੁਣਿਆ।

ਪਤ ਗਵਾਈ ਵਿਣ ਨਾ ਵੈ ਕਿਛ ਸਾਈ ਨਾ ਪਾਈ ਰਹਿ ਬਾਣੀ ਮੜੀ ਮਸਾਣੀ ਅੰਦਰ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾ

ਵਾਂਗ ਟੋਲਾ ਲੈਣੀ ਧਰਦੇ ਇੱਕ ਮੂਲਾ ਵਿੱਚ ਨੇ ਆਪਣਾ ਨੂੰ ਰਾਤ ਬਣਾਏ ਹੋਰ ਕਾਢੀ ਕਾਢੀ ਚਤੁਰ ਤੁਮ ਜਾ ਸੁਣਾਏ।

ਬਲਿਹਾਰੀ ਕੁਦਰਤ ਵਸਿਆ ਤੇਰਾ ਹੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਖਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਚਿਨ ਕੀਤੀ ਸੋ ਪਾਰ ਪੈ

ਸਤਿਗੁਰੂ ਤੁਮਾਰੇ ਜਿਨ ਲਿਖ ਸੁਸਮਾ ਲਿਆ ਜਿਨ ਕਰ ਜਿਸ ਜਨ ਜੀਆਂ ਨੇ ਤੇ ਜਗਤ ਮਹਾ ਲਿਆ ਖਸਮ ਛੋੜ ਕੇ ਜਿਨ ਕੀ ਤੂੰ ਸੇ ਯਾਰੇ ਸਤਿਗੁਰੂ ਤੁਮਾਰੇ ਕਿਨੇ ਵਿਚਾਰੇ ਕਰ ਕਿਰਪਾ ਪਾਲੀ ਤਾਰੇ ਕਰ ਕਿਰਪਾ ਪਾਲੀ ਤਾਰੇ।

ਸੋਨਾ ਛੱਡਣੇ ਅੰਦਰ ਜਾਗਣਾ ਬੰਦਾ ਚੰਗਾ ਆਪਣਾ ਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵਨਾ ਪੇ ਚਾਵਣਾ ਨੰਗਾ ਜੋ ਵਿਚਾਰਿਆ ਤਾਂ ਤੁਸੀਂ ਘਰ ਡਰਾਵਣਾ ਕਾਰੀ ਹੋ ਕੇ ਪਛਤਾਵਣਾ ਕਾਰੀ ਪਛਤਾਵਣਾ।

ਆਦ ਕੁੜੀ ਰਾਸ ਕੁੜਾ ਵਪਾਰ ਕੁੜ ਬੋਲ ਕਰਿਆ ਹਾਰ ਸਰਨ ਧਰਮ ਕਾ ਡੇਰਾ ਦੂਰ ਨਾਨਕ ਕੁੜਿਆ ਭਰਪੂਰ ਮੱਥੇ ਟਿੱਕਾ ਤੀਰ ਧੋਤੀ ਕਖਾਈ ਹਰ ਸੁਰ ਜਗਤ ਕਸਾਈ।

असा महला चौथा।

ਪਿੰਡ ਮਣੀ ਲੈ ਬੈਠੇ ਤਰ ਪਸਾਇਆ ਸੀਸ ਕਿਰਪਨ ਭਾਵੇ ਹਰ ਗੁਜਰ ਰਾਹੀ ਹਾਰਿਆ ਕਰ ਮੈਂ ਸਖਾਇਕ ਮੈਲ ਤੇ ਮਰ ਪਸਾਇਆ ਜਾ ਆਈ ਜੋ

ਪੌੜੀ ਸਤਿਗੁਰੂ ਦਾਤਾ ਸਲਾਈਆਂ ਜਿਸ ਵਿੱਚ ਵੱਡੀਆਂ ਵੱਡੀਆਂ ਹਾਈਆਂ ਸਹਿ ਮਿਲੇ ਤਨ ਦਰਿਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਕਹਾ ਧਰਮ ਚੋਂ ਮਨ ਕੱਢੀਆਂ ਬਣਿਆ ਹਾਈਆਂ।

ਮਹੱਲਾ ਪਹਿਲਾ, ਪਹਿਲਾ ਸੁੱਚਾ ਪੋਏ ਸੁੱਚਾ ਬੈਠਾ ਹੋਏ। ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟੋ ਜਾਏ, ਸੁੱਚਾ ਹੋਏ ਕਹਿ ਜੇ ਵੇ ਆ ਲੱਗਾ ਪਣ ਸਲੋਕ ਹਾਥੀ ਜਾਈ ਸੁੱਟਿਆ ਕਿਸੇ ਨੂੰ ਲਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਰ ਤਾਂ ਹੋਆ ਪਾਕ ਪਵਿੱਤ ਪਾਪੀ ਸੁਤਨ ਗੱਡਿਆ ਤੁਕਾਂ ਪਈਆਂ ਤਿਤ ਜਿਤ ਮੁਖ ਨਾਮ ਨੋਚਰੇ ਬਿਨਾਂ ਵੇ ਰਸਖਾ ਨਾਨਕ ਇਹ ਵਹਿ ਜਾਣੀ ਹੈ ਤਿਤ ਮੁਖ ਤੁੱਕਾ ਪਾਕ

ਪੌੜੀਆਂ ਪਹੀ ਕਿੰਨਾ ਤੁਤਲਿਆ ਪਹੀ ਤੇ ਧਾਰੀਏ ਦੇਖੈ ਕਿਤੇ ਆਪਣਾ ਤਰਕ ਚੀਪ ਕੀ ਸਾਰੀਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਏ ਵਾਰੀਏ ਜਿਸ ਵਿੱਚ ਪ੍ਰਾਣ ਹੈ ਤੋ ਸਾਹਿਬ ਮਨ ਸਾਰੀਏ ਆਪਣੇ ਕੀ ਆਪਣਾ ਆਪਣੇ

ਸੁਪੈ ਸੁਸੈਬ ਸਿਰਾ ਸਮਾਰੀ ਹੈ ਜਿਤਕੀ ਤਾ ਪਏ ਆਪਣਾ ਸਕਾਲ ਵੀ ਕਿਉਂ ਕਰਦੀ ਹੈ ਮੰਦਾ ਮੁਲਾ ਕਿ ਚੇਤਨ ਮਿਨਤ ਵੇ ਹਾਲੀ ਹੈ ਜੋ ਸਾਹਿਬ ਨਾ ਨਹਾਰੀ ਤੇ ਵੇ ਹਾਥ ਪਾਸਾ ਢਾਲੀ ਹੈ ਪਿਛਲਾ ਦੇ ਉੱਪਰ ਢਾਲੀ ਹੈ ਪਿਛਲਾ ਦੇ ਉੱਪਰ ਢਾਲੀ ਹੈ।

ਨਾਨਕ ਨਾ ਜਿੱਤਿਆ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ ਘੋੜੀਆਂ

ઘડિયાળ મુખે ગુરુ જ્ઞાન દ્રઢાય રામ

अकड़ो कड़ावे शब्द पावे आपे ओ हर रस पीते आ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ

अपने जीवन नू जीवन दी यात्रा नू सफलियां कर सकते हैं। हर पक्ष दे विच गुरबाणी दे राही सानू समझाया है और जेड़े भी धर्म वर्ग दे लोग सतगुरु महाराज जी दे चरणी लगते ने उन्हां नू जीवन जीवन दी जाच आ जाती है, क्योंकि गुरबाणी जीवन जुगत सानू जीवन जीवन दी जुगती सिखाउंदी है कि बाहर दे रीति रिवाज बाहर दियां रस्मां ही असीं केवल नभाउंदे ना रह जाइए, तेरे जीवन दे अंदर भी ओ आनंद आ जाए। तू ओ कार्य कर जिदे नाल तेरी जिंदगी विच आनंद पूर्ण खड़ाओ तेरी जिंदगी दे विच आ जाए। इसे लई गुरु घर दे विच, क्योंकि जे असी बाहर दे तल ते देखिए ते किते मैरिज है किते विवाह है, पर सतगुरु जी दे घर दे विच आनंद कारज है। ओ कारज जिदे विच जीवन दे अंदर आनंद है पूर्ण खड़ाओ। पर ये भी तां है जे असी वाहिगुरु जी दी मत लैके चलांगे, अपनी मत नाल नहीं। जदों असी वाहिगुरु गुरु महाराज दी बाणी दी मत लैके चलांगे फिर जालों ऐसी रीत जित मैं प्यारा विसरै, मैं ऐसियां रस्मां ऐसे रीति रिवाज अपनी जिंदगी दे विचों दी परे कर दियां जिदे नल मेरा प्यारा मैनू विसरदा होवे। क्योंकि परमेश्वर नू विसार के सुख नहीं है, परमेश्वर नू विसार के दुख ही दुख है। एक पासे असी चाहुंदे हां कि साडा कारज आनंदमई होवे, हर बंदा चाहुंदा है कि मेरा ये कारज आनंदमई होवे, ते दूसरे पासे असी परमेश्वर नू भुला के चलना चाहुंदे हां, फिर ये कारज आनंदमई किवें हो सकदा है। इसलिए परमेश्वर नहीं विसरना चाहिदा, उदा नाम ना भुले। जिन्हों उदा नाम नहीं भुलदा उदे जीवन विच ये कारज आनंदमई है, और जिन्हों भुल गया उदे जीवन विच खुवारी है। हर विसरत सदा खुवारी, तां को धोखा कहां व्यापै जां को ओट तुहारी। दोवें गल्लां महाराज जी ने कीतियां, जिन्हों चेते है उन्हों उदा ओट आसरा हर वेले मिलदा है, ते जिन्हों चेते नहीं है उदे जीवन विच खुवारी है। सतगुरु जी ने ये जो शब्द सानू बख्शे ने, जे असी बाहरी तल ते जो रस्मां निभाईयां जांदियां है वो अगर असी देखांगे, ते जदों जिदा विवाह होना है जिन्हों असी दुल्हा कह दिंदे हां, वो घोड़ी दे उत्ते चढ़दा है, सेहरा बन्निया जांदा है, अखां विच सुरमा पाया जांदा, और जिहड़ियां उस वेले बेबियां भैणां मतावां हुंदियां वो फिर घोड़ियां गाउंदियां ने खुशी दे गीत, जां इदां कह लईए दुनियावी तल ते खुशी दे गीत गाउंदियां ने। महाराज कहिंदे तूं अपने जीवन दे अंदर ऐसी खेड बना कि तेरे जीवन दे अंदर परमेश्वर दे मिलाप दा वो आनंदमई समा बन जाए। क्योंकि जदों दुल्हे ने घोड़ी ते बैठ के चलना है उहदे नाल जंज भी है बरात भी है, उन्हें अपने घर तो सहुरे घर नू चलना है जिथे जाके उहदा विवाह उहदा आनंद कारज होना है। कुछ इस तरह की रूपरेखा जिहड़ी है वह बनाई अलंकार वरत्या।
ਹੁਣ ਕਰਨਾ ਕੀ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੂੰ ਪੁੱਛੀਏ। ਕੱਲ੍ਹ ਦੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਕਿ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਾਂ ਆਪਣੇ ਇਸ ਸਰੀਰ ਦੇ ਵੱਲ ਦੇਖ, ਆ ਮਨੁੱਖਾ ਦੇਹੀ, ਇਸ ਮਨੁੱਖਾ ਦੇਹੀ ਨੂੰ ਤੂੰ ਆਪਣੀ ਉਹ ਘੋੜੀ ਬਣਾ ਲੈ ਜਿਹਦੇ ਉੱਤੇ ਦੁਲਹੇ ਨੇ ਬੈਠ ਕੇ ਵਿਆਉਣ ਵਾਸਤੇ ਜਾਣਾ ਹੈ। ਐਸਾ ਇੱਕ ਸੀਨ ਖਿੱਚਿਆ, ਦ੍ਰਿਸ਼ ਐਸਾ ਇੱਕ ਬਣਾਇਆ, ਤਾਂ ਫਿਰ ਕੀ ਕਰਨਾ? ਉਸ ਘੋੜੀ ਦੇ ਤੁਸੀਂ ਦੇਖੋ ਲਗਾਮ ਵੀ ਹੁੰਦੀ ਹੈ, ਉਹਦੇ ਮੂੰਹ ਵਿੱਚ ਇੱਕ ਲਗਾਮ ਲੋਹੇ ਦਾ ਕੜਾ ਜਿਹਾ ਪਾਇਆ ਹੁੰਦਾ, ਅਤੇ ਉਹ ਜਿਹੜੀ ਲਗਾਮ ਹੈ ਉਹਨੂੰ ਕਾਬੂ ਕਰਨ ਵਾਸਤੇ। ਇਸੇ ਤਰ੍ਹਾਂ ਅੱਜ ਮਹਾਰਾਜ ਜੀ ਕਿਰਪਾ ਕਰਦੇ ਆ ਕਿ ਅਸੀਂ ਇਸ ਮਨੁੱਖਾ ਦੇਹੀ ਨੂੰ ਘੋੜੀ ਸਮਝ ਕੇ ਉਹਦੇ 'ਤੇ ਉਹਦੇ ਮੁੱਖ ਦੇ ਵਿੱਚ ਕਿਹੜੀ ਲਗਾਮ ਪਾਉਣੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਕੜਿਆਲ ਮੁੱਖੇ ਗੁਰ ਗਿਆਨ ਦ੍ਰਿੜਾਇਆ ਰਾਮ। ਗੁਰ ਰਾਰੇ ਨੂੰ ਸਿਹਾਰੀ ਨੇ, ਗੁਰੂ ਨੇ ਜਿਹੜਾ ਤੁਹਾਨੂੰ ਗਿਆਨ ਦਿੱਤਾ ਹੈ, ਗਿਆਨ ਅੰਜਨ ਗੁਰ ਦੀਆ, ਜਿਹੜਾ ਤੁਹਾਨੂੰ ਸੋਝੀ ਦਿੱਤੀ ਹੈ, ਗਿਆਨ ਦਾ ਮਤਲਬ ਹੈ ਸੋਝੀ ਸਮਝ, ਜਿਹੜੀ ਗੁਰਬਾਣੀ ਦੇ ਰਾਹੀਂ ਸਤਿਗੁਰੂ ਨੇ ਤੁਹਾਨੂੰ ਸੋਝੀ ਦਿੱਤੀ ਹੈ, ਇਹ ਉਸ ਘੋੜੀ ਦੇ ਮੁੱਖ ਵਿੱਚ ਪਏ ਹੋਏ ਕੜਿਆਲ ਦੀ ਤਰ੍ਹਾਂ ਹੈ, ਕੜੇ ਦੀ ਤਰ੍ਹਾਂ ਜਿਹੜਾ ਲੋਹੇ ਦਾ ਬਣਿਆ ਹੁੰਦਾ। ਕਹਿੰਦੇ ਕੜਿਆਲ ਮੁੱਖੇ, ਉਹਦੇ ਤਾਂ ਮੁੱਖ ਵਿੱਚ ਹੁੰਦਾ, ਪਰ ਜਦੋਂ ਮੈਂ ਆਪਣੀ ਦੇਹ ਨੂੰ ਘੋੜੀ ਬਣਾਉਣਾ, ਗੁਰ ਗਿਆਨ ਦ੍ਰਿੜਾਇਆ ਰਾਮ, ਜਿਹੜਾ ਗੁਰੂ ਨੇ ਗਿਆਨ ਦ੍ਰਿੜ ਕਰਵਾਇਆ, ਨਾਮ ਜਿਹੜਾ ਗੁਰੂ ਮਹਾਰਾਜ ਨੇ ਤੈਨੂੰ ਸੋਝੀ ਦਿੱਤੀ ਹੈ, ਉਹ ਤੂੰ ਆਪਣੇ ਮੁੱਖ ਦੇ ਵਿੱਚ ਕੜਿਆਲ ਸਮਝ, ਵੀ ਇਹ ਕੜੇ ਇਹ ਲਗਾਮ ਹੈ। ਫਿਰ ਉਹ ਕਈ ਵਾਰੀ ਘੋੜੀ ਅੜੀ ਵੀ ਕਰ ਜਾਂਦੀ ਹੈ, ਤੁਰਦੀ ਨਹੀਂ। ਤੁਸੀਂ ਵਿਆਹ ਸ਼ਾਦੀਆਂ 'ਚ ਦੇਖਿਆ, ਉਹਨੂੰ ਸਜਾਇਆ ਵੀ ਹੁੰਦਾ, ਉਹਦੇ ਉੱਤੇ ਦੁੱਲਾ ਵੀ ਬੈਠ ਜਾਂਦਾ, ਪਰ ਉਹ ਤੁਰਦੀ ਨਹੀਂ। ਫਿਰ ਉਹਦੇ 'ਤੇ ਚਾਬਕ ਵੀ ਮਾਰਿਆ ਜਾਂਦਾ, ਹੰਟਰ ਜਿਹਨੂੰ ਕਹਿੰਦੇ ਆਪਾਂ, ਉਹ ਵੀ ਕਈ ਵਾਰੀ ਉਹਦੇ ਮਾਰਿਆ ਜਾਂਦਾ ਤਾਂ ਕਿ ਉਹ ਅੜੀ ਨਾ ਕਰੇ, ਉਹ ਅਗਾਂਹ ਨੂੰ ਤੁਰੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤਨ ਪ੍ਰੇਮ ਹਰ ਚਾਬਕ ਲਾਇਆ ਰਾਮ। ਜਿਹੜਾ ਹਰੀ ਦੇ ਨਾਮ ਦੇ ਵਿੱਚ ਤੇਰੇ ਅੰਦਰ ਪ੍ਰੇਮ ਪੈਦਾ ਹੋਇਆ, ਉਸ ਪ੍ਰੇਮ ਨੂੰ ਤੂੰ ਚਾਬਕ ਬਣਾ ਲੈ, ਅਤੇ ਜਦੋਂ ਤੇਰਾ ਇਹ ਮਨ ਨਾ ਤੁਰੇ, ਤੇਰੀ ਇਹ ਦੇਹ ਰੂਪੀ ਘੋੜੀ ਨਾ ਤੁਰੇ, ਅਤੇ ਫਿਰ ਤੂੰ ਪ੍ਰੇਮ ਦਾ ਚਾਬਕ ਇਹਨੂੰ ਲਾਇਆ ਕਰ। ਕਬੀਰ ਸਾਹਿਬ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਹੈ, ਕਹਿਣ ਲੱਗੇ ਚੱਲ ਰੇ ਬੈਕੁੰਠ ਤੁਝੇ ਲੈ ਤਾਰੂੰ। ਚੱਲ ਬੈਕੁੰਠ ਵਾਲੇ ਰਸਤੇ ਨੂੰ ਤੁਰ, ਜੇ ਤੂੰ ਇਸ ਭਵ ਸਾਗਰ ਤੋਂ ਪਾਰ ਹੋਣਾ ਹੈ, ਤਾਂ ਚੱਲ ਰੇ ਬੈਕੁੰਠ ਤੁਝੇ ਲੈ ਤਾਰੂੰ, ਹਿੱਚੇ ਤਾਂ ਪ੍ਰੇਮ ਕੇ ਚਾਬਕ ਮਾਰੂੰ। ਜੇ ਹਿਚਕ ਚਾਉਣਾ ਕੀਤਾ, ਜੇ ਅੜੀ ਕੀਤੀ, ਪ੍ਰੇਮ ਕੇ ਚਾਬਕ ਮਾਰੂੰ। ਕਈ ਵਾਰੀ ਨਾ ਮਨ ਅੜੀ ਕਰ ਜਾਂਦਾ, ਅੰਮ੍ਰਿਤ ਵੇਲੇ ਉੱਠਣ ਤੋਂ ਮਨ ਅੜੀ ਕਰ ਜਾਂਦਾ, ਵੀ ਛੱਡੋ ਪਰਾਂ, ਅੱਜ ਕੀ ਉੱਠਣਾ, ਅੱਜ ਨਹੀਂ ਉੱਠਣਾ, ਅੱਜ ਸੌਣਾ, ਛੱਡੋ ਪਰਾਂ, ਅੱਜ ਕੀ ਸੰਗਤ ਵਿੱਚ ਜਾਣਾ, ਅੜੀ ਕਰ ਗਿਆ ਮਨ ਵੀ ਅੱਜ ਰਹਿਣ ਦਿੰਦੇ ਹਾਂ, ਅੱਜ ਨਿਤਨੇਮ ਕਿਉਂ ਕਰਨਾ, ਅੱਜ ਨਿਤਨੇਮ ਰਹਿਣ ਦਿੰਦੇ ਹਾਂ, ਅੱਜ ਕੀ ਨਿਤਨੇਮ ਨਾ ਕੀਤਾ ਅਤੇ ਕੀ ਫਰਕ ਪੈਣਾ, ਅੜੀ ਕਰ ਗਿਆ ਮਨ। ਅੱਜ ਗੁਰੂ ਮਹਾਰਾਜ ਦਾ ਹੁਕਮ ਨਾ ਸੁਣਿਆ ਅਤੇ ਕੀ ਫਰਕ ਪੈਣਾ, ਸੇਵਾ ਨਾ ਕੀਤੀ ਅਤੇ ਕੀ ਫਰਕ ਪੈਣਾ, ਅੜੀ ਕਰ ਗਿਆ। ਇਹਨੂੰ ਅੜੀ ਨਹੀਂ ਕਰਨ ਦੇਣਾ, ਜੇ ਇਹ ਰੁਕ ਗਿਆ ਫਿਰ ਤੁਰਨਾ ਬੜਾ ਔਖਾ ਹੈ, ਫਿਰ ਆਪਣੀ ਮੰਜ਼ਿਲ 'ਤੇ ਪਹੁੰਚਣਾ ਬੜਾ ਔਖਾ ਹੋਏਗਾ। ਇਹਨੂੰ ਚਾਬਕ ਮਾਰਦੇ ਰਹਿਣਾ ਗੁਰਬਾਣੀ ਦੇ ਰਾਹੀਂ, ਪ੍ਰੇਮ ਦੇ ਚਾਬਕ।
ਕਿਤੇ ਪ੍ਰੇਮ ਦੇ ਤੀਰ ਵੀ ਆਖਿਆ ਵੀ ਜੇ ਜ਼ਿਆਦਾ ਹੀ ਕਰਦਾ ਤੇ ਤੀਰ ਦੀ ਨੋਕ ਇਹਨੂੰ ਮਾਰ, ਅਣਿਆਲੇ ਤੀਰ ਦੀ, ਤਾਂ ਕਿ ਇਹ ਅੜੀ ਨਾ ਕਰੇ, ਇਹ ਬਹਾਨੇ ਨਾ ਬਣਾਏ। ਮਨ ਬੜੇ ਬਹਾਨੇ ਬਣਾਉਂਦਾ ਹੈ। ਇਹ ਅੱਜ ਦੀ ਕੋਈ ਵੀ ਚੰਗਾ ਨੇਕ ਕਰਮ ਕਰਨਾ ਹੈ ਆਪਣੇ ਜੀਵਨ ਦੇ ਭਲੇ ਵਾਸਤੇ, ਇਹ ਅੱਜ ਨਹੀਂ ਕੱਲ੍ਹ ਕਰਨਾ ਚਾਹੁੰਦਾ ਹੈ। ਅਤੇ ਕੋਈ ਵੀ ਮਾਇਆਵੀ ਪਦਾਰਥ ਸੰਸਾਰਿਕ ਤਲ 'ਤੇ ਹੋਵੇ ਤਾਂ ਉਹ ਕੱਲ੍ਹ ਨਹੀਂ ਅੱਜ ਹੀ ਨਿਬੇੜਨਾ ਚਾਹੁੰਦਾ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਉੱਥੇ ਅੜੀ ਕਰਨ ਲੱਗ ਜਾਂਦਾ ਹੈ। ਚੰਗੇ ਆਈ ਆਲਕ ਕਰੇ, ਬੁਰੇ ਆਈ ਹੋਏ ਸ਼ੇਰ। ਚੰਗੇ ਕਰਮ ਕਰਨ ਲਈ ਅੜੀ ਕਰ ਜਾਂਦਾ ਵੀ ਨਹੀਂ ਅੱਜ ਨਹੀਂ ਤੁਰਨਾ ਮੈਂ, ਕੱਲ੍ਹ ਨੂੰ ਸਹੀ। ਅਤੇ ਕੱਲ੍ਹ ਕਿਹਨੇ ਦੇਖਿਆ? ਜਿਹਨੇ ਅੱਜ ਨਹੀਂ ਸੰਭਾਲਿਆ ਉਹਦੀ ਜ਼ਿੰਦਗੀ 'ਚ ਕਦੇ ਕੱਲ੍ਹ ਆਉਂਦੀ ਹੋਈ ਨਹੀਂ ਹੈ। ਕਿਉਂਕਿ ਜਿਹੜਾ ਕੱਲ੍ਹ ਦਾ ਸਮਾਂ ਹੈ ਨਾ, ਉਹ ਜਦੋਂ ਆਉਣਾ ਅਤੇ ਪਰਸੋਂ ਕੱਲ੍ਹ ਹੋ ਜਾਣੀ ਹੈ, ਉਹ ਅੱਜ ਹੋ ਜਾਣਾ। ਜਿਹੜਾ ਕੱਲ੍ਹ ਦਾ ਦਿਨ ਲੰਘ ਕੇ ਗਿਆ, ਜਦੋਂ ਆਪਾਂ ਕੱਲ੍ਹ ਦੇ ਦਿਨ ਵਿੱਚ ਸੀ, ਅੱਜ ਦਾ ਦਿਨ ਕੱਲ੍ਹ ਸੀ, ਪਰ ਅੱਜ ਜਦੋਂ ਆਇਆ ਇਹ ਅੱਜ ਹੋ ਗਿਆ ਅਤੇ ਅਗਲਾ ਦਿਨ ਕੱਲ੍ਹ ਹੋ ਗਿਆ। ਉਹ ਕੱਲ੍ਹ ਤਾਂ ਆਉਣੀ ਨਹੀਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਤੂੰ ਆਪਣਾ ਇਹ ਜਿਹੜਾ ਤੈਨੂੰ ਮਨੁੱਖਾ ਦੇਹੀ ਦਿੱਤੀ ਆ, ਇਹਨੂੰ ਗੁਰੂ ਮਹਾਰਾਜ ਨੂੰ ਸਮਰਪਿਤ ਕਰਕੇ ਗੁਰੂ ਕੋਲੋਂ ਗਿਆਨ ਲੈ। ਤੂੰ ਸਿਰਫ ਬਾਹਰ ਦੇ ਖੁਸ਼ੀ ਦੇ ਗੀਤ ਹੀ ਨਾ ਗਾਉਂਦੇ ਰਹਿ ਜਾਈਂ, ਅੰਦਰੋਂ ਤੂੰ ਕੀ ਕਰਨਾ? ਉਸ ਰੱਬੀ ਬਾਣੀ ਨੂੰ ਨਾਲ ਜੁੜ ਕੇ ਤੂੰ ਉਹ ਆਨੰਦਮਈ ਜੀਵਨ ਬਣਾਉਣਾ ਜਿਹਦੇ ਨਾਲ ਤੇਰਾ ਵੀ ਵਿਵਾਹ ਪਰਮੇਸ਼ਵਰ ਨਾਲ ਹੋ ਜਾਏ। ਜੇ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਇਹ ਘੋੜੀਆਂ ਦੇ ਰੂਪ ਵਿੱਚ ਦੋ ਸ਼ਬਦ ਦਿੱਤੇ ਆ, ਅਤੇ ਗੁਰੂ ਮਹਾਰਾਜ ਨੇ ਸੂਹੀ ਰਾਗ ਵਿੱਚ ਚਾਰ ਲਾਵਾਂ ਦੇ ਸ਼ਬਦ ਵੀ ਸਾਨੂੰ ਮਹਾਰਾਜ ਨੇ ਦਿੱਤੇ ਆ, ਵੀ ਤੇਰੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਨਾਲ ਤੇਰਾ ਮਿਲਾਪ ਹੋ ਜਾਏ। ਕਿਉਂਕਿ ਜੇ ਆਪਾਂ ਜਿੰਦ ਆਪਣੀ ਜੀਵ ਇਸਤਰੀ ਵੇਖੀਏ, ਜੀਵ ਆਤਮਾ, ਅਤੇ ਉਹਦਾ ਪਤੀ ਇੱਕੋ ਹੀ ਹੈ ਪਰਮਾਤਮਾ। ਆਪਾਂ ਸਾਰੀਆਂ ਜੀਵ ਇਸਤਰੀਆਂ ਇੱਕ ਪਤੀ ਪਰਮੇਸ਼ਵਰ ਦੀਆਂ ਹਾਂ। ਅਤੇ ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ ਕਿ ਜਿਹੜੀਆਂ ਚਾਰ ਲਾਵਾਂ ਦਾ ਪਾਠ ਅਸੀਂ ਕਰਦੇ ਜਾਂ ਸੁਣਦੇ ਹਾਂ, ਉਹ ਕੇਵਲ ਸਰੀਰਾਂ ਦਾ ਮੇਲ ਨਹੀਂ, ਉਹ ਰੂਹਾਂ ਦਾ ਮੇਲ ਹੈ, ਉਹ ਆਤਮਾ ਅਤੇ ਪਰਮਾਤਮਾ ਦਾ ਮੇਲ ਹੈ। ਕਿ ਅਸੀਂ ਕੇਵਲ ਬਾਹਰ ਦੀ ਰਸਮ ਬਣਾ ਲਈ ਹੈ ਕਿ ਠੀਕ ਹੈ ਆਓ ਚਾਰ ਲਾਵਾਂ ਦਾ ਪਾਠ ਹੋਇਆ ਅਤੇ ਜਾਓ। ਸਾਨੂੰ ਉਹਦੇ ਕਈ ਵਾਰ ਬੇਨਤੀ ਕੀਤੀ, ਉਹਦੇ ਅਰਥ ਸਾਨੂੰ ਪਤਾ ਹੋਣੇ ਚਾਹੀਦੇ ਆ। ਕਮ ਸੇ ਕਮ ਜਿਹੜੇ ਦੋ ਪਰਿਵਾਰ ਨੇ ਉਹਨਾਂ ਨੂੰ, ਅਤੇ ਜਿਸ ਧੀ ਪੁੱਤ ਨੇ ਆਨੰਦ ਕਾਰਜ ਕਰਾਉਣਾ ਉਹਨੂੰ ਤਾਂ ਕਮ ਸੇ ਕਮ ਪਤਾ ਹੋਵੇ ਨਾ ਕਿ ਜਿਹੜੀ ਲਾਮ ਦਾ ਪਾਠ ਹੋ ਰਿਹਾ ਅਤੇ ਜਿਹਦੇ ਨਾਲ ਮੈਂ ਪਰਿਕਰਮਾ ਕਰ ਰਿਹਾ ਉਹ ਮੈਨੂੰ ਸ਼ਬਦ ਸਮਝਾ ਕੀ ਰਿਹਾ, ਉਹਦੇ ਅਰਥ ਕੀ ਨੇ, ਉਹ ਵੀ ਪਤਾ ਹੋਣੇ ਚਾਹੀਦੇ ਆ। ਪਰ ਸਾਡੇ ਦਿਮਾਗ ਦੇ ਵਿੱਚ ਇਹ ਬਿਠਾ ਦਿੱਤਾ ਗਿਆ ਵੀ ਜਾਓ ਜਾ ਕੇ ਬੁੱਕ ਕਰਵਾ ਦਿਓ ਔਰ ਸਮਾਂ ਦਿਨ ਦੱਸ ਦਿਓ, ਮੌਕੇ 'ਤੇ ਆਓ, ਆ ਕੇ ਬਸ ਚੰਦ ਮਿੰਟਾਂ ਦੇ ਵਿੱਚ ਚਾਰ ਲਾਵਾਂ ਦਾ ਪਾਠ ਜਿਹੜਾ ਹੋਇਆ, ਚਾਰ ਪਰਿਕਰਮਾ ਕੀਤੀ ਅਤੇ ਉਹ ਗਏ ਅਤੇ ਉਹ ਗਏ, ਪਰ ਉਹਦਾ ਮੀਨਿੰਗ ਨਹੀਂ ਸਮਝ ਆਇਆ, ਉਹਦਾ ਅਰਥ ਨਹੀਂ ਸਮਝ ਆਇਆ। ਕਿ ਇਹ ਜਿਹੜਾ ਸਾਨੂੰ ਅੱਜ ਗ੍ਰਸਤ ਜੀਵਨ ਮਿਲਿਆ, ਇਹਨੂੰ ਜਿਉਣਾ ਕਿਵੇਂ ਹੈ, ਇੱਕ ਦੂਜੇ ਨੂੰ ਸਮਰਪਿਤ ਕਿਵੇਂ ਹੋਣਾ, ਇੱਕ ਦੂਜੇ ਦੇ ਪ੍ਰਤੀ ਵਿਸ਼ਵਾਸ, ਭਰੋਸਾ, ਪਿਆਰ ਕਿਵੇਂ ਬਣਾ ਕੇ ਰੱਖਣਾ, ਉਹ ਸਮਝ ਨਹੀਂ ਆਇਆ। ਕਿਉਂਕਿ ਅਸੀਂ ਰਸਮ ਹੀ ਨਿਭਾਉਂਦੇ ਰਹਿ ਗਏ ਨਾ, ਇੱਕ ਫਾਰਮੈਲਿਟੀ ਜਿਹੜੀ ਆ ਉਹ ਪੂਰੀ ਕਰਕੇ ਚਲੇ ਗਏ, ਔਰ ਰਸਮਾਂ ਹੀ ਇੰਨੀਆਂ ਬਣਾ ਲਈਆਂ ਕਿ ਉਹਨਾਂ ਨੂੰ ਨਿਭਾਉਂਦੇ ਨਿਭਾਉਂਦੇ ਅਸੀਂ ਭੁੱਲ ਜਾਂਦੇ ਹਾਂ ਕਿ ਇਹਨਾਂ ਦਾ ਆਨੰਦ ਕਾਰਜ ਵੀ ਹੋਣਾ ਹੈ। ਕਿਉਂਕਿ ਇੰਨੀਆਂ ਰਸਮਾਂ ਬਣਾ ਲਈਆਂ, ਉਹ ਵੀ ਬੇਲੋੜੀਆਂ ਜਿਹਦੀ ਲੋੜ ਨਹੀਂ ਸੀ, ਬੇਲੋੜੀਆਂ ਰਸਮਾਂ ਛੱਡ ਕੇ ਪੂਰਾ ਸਮਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਦੇਣਾ ਚਾਹੀਦਾ।
ਵੱਧ ਤੋਂ ਵੱਧ ਇੱਥੇ ਬੈਠੋ, ਬੈਠ ਕੇ ਗੁਰਬਾਣੀ ਸੁਣੋ। ਗੁਰੂ ਮਹਾਰਾਜ ਦੇ ਚਾਰ ਲਾਵਾਂ ਦਾ ਜਿਹੜਾ ਪਾਠ ਹੋਣਾ, ਉਸ ਤੋਂ ਪਹਿਲਾਂ ਬੈਠ ਕੇ ਉਹਦੇ ਅਰਥ ਸਮਝੋ ਵੀ ਉਹ ਅਰਥ ਕੀ ਨੇ। ਪਰ ਸਾਨੂੰ ਤਾਂ ਦੌੜ ਲੱਗੀ ਹੁੰਦੀ ਹੈ, ਟਾਈਮ ਸਾਡੇ ਕੋਲ ਘੱਟ ਹੁੰਦਾ ਹੈ। ਕਿਉਂ? ਕਿਉਂਕਿ ਅਸੀਂ ਪੈਲਸਾਂ ਦੇ ਵਿੱਚ ਹੀ ਹੋਰ ਹੋਰ ਰਸਮਾਂ ਨਿਭਾਉਂਦੇ ਰਹਿ ਜਾਂਦੇ ਹਾਂ। ਫਿਰ ਉਹ ਆਨੰਦ ਕਿ ਉਹ ਕਾਰਜ ਸਾਡਾ ਆਨੰਦਮਈ ਕਿੱਦਾਂ ਹੋਏਗਾ, ਇਹ ਸਮਝਣ ਦੀ ਵਿਚਾਰਨ ਦੀ ਲੋੜ ਹੈ। ਅਸੀਂ ਦਿਖਾਵਾ ਹੀ ਕਰਨਾ ਦੁਨੀਆਂ ਨੂੰ, ਜਿਹੜੀਆਂ ਰਸਮਾਂ ਨੇ ਉਹ ਕਾਹਦੇ ਲਈ ਨੇ? ਦੁਨੀਆਂ ਨੂੰ ਦਿਖਾਉਣ ਵਾਸਤੇ, ਫਲਾਣੇ ਨੇ ਉਹ ਕੀਤਾ, ਫਲਾਣੇ ਨੇ ਆਹ ਕੀਤਾ, ਇਹਨੇ ਆਹ ਕਰਕੇ ਦਿਖਾਇਆ, ਉਹਨੇ ਉਹ ਕਰਕੇ, ਦੁਨੀਆਂ ਨੂੰ ਦਿਖਾਉਂਦੇ ਰਹਿ ਗਏ ਅਤੇ ਘਰ ਵਿੱਚ ਸੁੱਖ ਬਣ ਗਿਆ। ਰਸਮਾਂ ਨਿਭਾ ਕੇ ਤਾਂ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ, ਖਾ ਪੀ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ, ਪਿੱਛੋਂ ਕੀ ਘਰ ਵਿੱਚ ਅਮਨ ਸ਼ਾਂਤੀ ਹੈ? ਫਿਰ ਮੁੜ ਕੇ ਉਹ ਲੋਕ ਇਕੱਠੇ ਹੋਣਗੇ? ਨਹੀਂ ਹੁੰਦੇ, ਜਿਨ੍ਹਾਂ ਨੂੰ ਅਸੀਂ ਦਿਖਾਵਾ ਕਰਦੇ ਰਹੇ, ਜਿਨ੍ਹਾਂ ਨੂੰ ਅਸੀਂ ਦਿਖਾਉਂਦੇ ਰਹੇ, ਉਹਦੇ ਨਾਲੋਂ ਵੱਧ ਸਮਾਂ ਤੁਸੀਂ ਰਸਮਾਂ ਘਟਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੱਧ ਤੋਂ ਵੱਧ ਸਮਾਂ ਜੁੜੋ। ਬੱਚਿਆਂ ਨੂੰ ਜੋੜੋ, ਜਿਨ੍ਹਾਂ ਦਾ ਆਨੰਦ ਕਾਰਜ ਹੋਣਾ, ਉਹ ਵੱਧ ਤੋਂ ਵੱਧ ਗੁਰਬਾਣੀ ਸੁਣਨ। ਐਸਾ ਸਿਸਟਮ ਬਣੇ ਕਿ ਉਹਦੀ ਵਿਚਾਰ ਹੋਵੇ ਆਨੰਦ ਕਾਰਜ ਤੋਂ ਪਹਿਲਾਂ, ਵੀ ਆਹ ਚਾਰ ਲਾਵਾਂ ਦਾ ਪਾਠ ਹੈ, ਗੁਰੂ ਰਾਮਦਾਸ ਜੀ ਨੇ ਇਹਦੇ ਆਹ ਅਰਥ ਸਮਝਾਏ ਆ, ਤੁਸੀਂ ਅੱਜ ਤੋਂ ਆਹ ਜੀਵਨ ਦੋਵਾਂ ਨੇ ਜਿਉਣਾ ਹੈ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਤੁਸੀਂ ਭਾਵੇਂ ਮੇਲ ਫੀਮੇਲ ਦੋ ਸਰੀਰ ਹੋ, ਪਰ ਤੁਹਾਡੀ ਅੰਦਰ ਦੀ ਜੋਤ, ਸੋਚ, ਵਿਚਾਰ ਇੱਕ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਇੱਕ ਅਕਾਲ ਪੁਰਖ ਪਰਮੇਸ਼ਵਰ 'ਤੇ ਭਰੋਸਾ ਰੱਖ, ਇੱਕ ਦੂਜੇ ਨੂੰ ਸਮਰਪਿਤ ਹੋ ਕੇ ਚੱਲੋਗੇ, ਫਿਰ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਕਿ ਤੇਰੇ ਘਰ ਬਾਰ ਸੁੱਖ ਵਰਤੇਗਾ, ਪਰ ਅਸੀਂ ਗੁਰੂ ਦਾ ਉਪਦੇਸ਼ ਲਿਆ ਨਹੀਂ ਨਾ। ਇੱਕ ਜੋਤ ਨਹੀਂ ਅਸੀਂ ਹੋ ਸਕੇ, ਉਹਦੀ ਸੋਚ ਇਹ ਹੈ, ਉਹਦੀ ਸੋਚ ਆ। ਉਹ ਕਹਿੰਦਾ ਮੈਂ ਖੱਬੇ ਪਾਸੇ ਜਾਣਾ, ਦੂਜਾ ਕਹਿੰਦਾ ਮੈਂ ਸੱਜੇ ਪਾਸੇ ਜਾਣਾ, ਫਿਰ ਗੱਲ ਕਿੱਦਾਂ ਬਣੇਗੀ? ਫਿਰ ਉੱਥੇ ਤਾਂ ਲੜਾਈ ਹੈ, ਉੱਥੇ ਤਾਂ ਝਗੜਾ ਹੋਣਾ। ਉਹ ਕਹਿੰਦਾ ਮੈਂ ਲੈਫਟ ਜਾਣਾ, ਉਹ ਕਹਿੰਦੀ ਮੈਂ ਰਾਈਟ ਜਾਣਾ, ਫਿਰ ਦੋਵਾਂ ਵਿੱਚ ਕਿਵੇਂ ਹੋਏਗਾ, ਸੁੱਖ ਕਿਵੇਂ ਬਣੇਗਾ? ਉੱਥੇ ਫਿਰ ਕਲੇਸ਼ ਪੈਦਾ ਹੁੰਦਾ। ਅੱਧੇ ਨਾਲੋਂ ਵੱਧ ਸਾਡੇ ਘਰਾਂ ਦੇ ਕਲੇਸ਼ ਹੀ ਇਸ ਕਰਕੇ ਆ, ਹੋਰ ਖੱਬੇ ਜਾਣਾ ਚਾਹੁੰਦੀ ਹੈ, ਉਹ ਸੱਜੇ ਜਾਣਾ ਚਾਹੁੰਦਾ, ਦੋਵੇਂ ਇੱਕ ਰਸਤੇ ਨਹੀਂ ਜਾਣਾ ਚਾਹੁੰਦੇ। ਪਰ ਸਾਨੂੰ ਤਾਂ ਸਮਝਾਇਆ ਏਕ ਜੋਤ ਦੋਏ ਮੂਰਤੀ, ਮੂਰਤਾਂ ਦੋ ਹੋਣਗੀਆਂ ਬਾਹਰੋਂ, ਪਰ ਅੰਦਰੋਂ ਜੋਤ ਇੱਕ ਕਰ ਲਓ, ਸੋਚ ਇੱਕ ਕਰ ਲਓ, ਵਿਚਾਰ ਇੱਕ ਕਰ ਲਓ, ਖਿਆਲ ਇੱਕ ਕਰ ਲਓ, ਰਸਤਾ ਇੱਕ ਬਣਾ ਲਓ। ਫਿਰ ਤੁਹਾਨੂੰ ਲੋਕ ਵੀ ਧੰਨ ਕਹਿਣਗੇ ਅਤੇ ਵਾਹਿਗੁਰੂ ਦੇ ਘਰ ਵਿੱਚੋਂ ਵੀ ਤੁਹਾਨੂੰ ਧੰਨਤਾ, ਸ਼ਾਬਾਸ਼ੀ ਮਿਲੇਗੀ, ਔਰ ਤੁਹਾਡਾ ਜੀਵਨ ਆਨੰਦਮਈ ਹੋ ਜਾਏਗਾ। ਸਾਨੂੰ ਇਹ ਪਾਠ ਜਿਹੜਾ ਉਹ ਕਰਨਾ ਚਾਹੀਦਾ ਹੈ, ਆ ਭਾਵੇਂ ਘੋੜੀਆਂ ਦੇ ਰੂਪ ਵਿੱਚ ਸਾਨੂੰ ਇਹ ਪਾਠ ਕਰਨਾ ਚਾਹੀਦਾ, ਤਾਂ ਕਿ ਸਮਝ ਆਵੇ ਕਿ ਮਹਾਰਾਜ ਨੇ ਸਾਨੂੰ ਸਮਝਾਇਆ ਕੀ ਹੈ। ਪਰ ਸਮਝਣਾ ਕੌਣ ਚਾਹੁੰਦਾ? ਗੱਲ ਤਾਂ ਸਮਝਣ ਦੀ ਹੈ। ਤਾਂ ਗੁਰੂ ਮਹਾਰਾਜ ਜੀ ਆਖਦੇ ਨੇ, ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ। ਤੂੰ ਇਸ ਦੇਹੀ ਦੇ ਮੁਖ ਜਾਂ ਮਨ ਦੇ ਮੁਖ ਵਿੱਚ ਗੁਰੂ ਦੇ ਗਿਆਨ ਦਾ ਕੜਿਆਲ ਲਗਾਮ ਪਾ ਦੇ, ਔਰ ਫਿਰ ਜਿਹੜਾ ਪ੍ਰੇਮ ਹੈ ਤਨ ਦੇ ਨੰਨੇ ਨੂੰ ਸਿਹਾਰੀ ਹੈ, ਤਨ ਦੇ ਅੰਦਰ ਮਨ, ਗੱਲ ਤਾਂ ਮਨ ਦੀ ਹੈ, ਇਹ ਸਰੀਰ ਵੀ ਤਾਂ ਹੀ ਤੁਰੇਗਾ ਜੇ ਮਨ ਕਹੇਗਾ, ਜੇ ਮਨ ਨਹੀਂ ਕਹੇਗਾ ਤਾਂ ਸਰੀਰ ਵੀ ਅੜੀ ਕਰ ਜਾਏਗਾ, ਸਰੀਰ ਤੁਰੇਗਾ ਨਹੀਂ। ਤਨ ਦੇ ਅੰਦਰ ਦੀ ਖੇਡ ਸਮਝਾ ਰਹੇ ਆ, ਤਨ ਦੇ ਬਾਹਰ ਦੀ ਨਹੀਂ, ਕਿਉਂਕਿ ਬਾਹਰ ਤਾਂ ਰਸਮਾਂ ਰਹਿ ਜਾਣਗੀਆਂ, ਤਨ ਦੇ ਅੰਦਰ ਦੀ ਖੇਡ ਹੈ।
ਕਹਿੰਦੇ ਜਿਹੜਾ ਹਰੀ ਦੇ ਨਾਮ ਦਾ ਪ੍ਰੇਮ ਹੈ ਨਾ, ਤੂੰ ਉਹਨੂੰ ਚਾਬਕ ਬਣਾ ਕੇ ਅਤੇ ਲਾ ਇਹਨੂੰ ਤਾਂ ਕਿ ਇਹ ਅੜੀ ਨਾ ਕਰੇ, ਅਗਾਂਹ ਨੂੰ ਤੁਰੇ। ਕਿੱਥੇ? ਬੈਕੁੰਠ ਵੱਲ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਆ ਬੈਕੁੰਠ ਹੀ ਹੈ। ਕਈ ਰਾਤ ਨੂੰ ਸੌਣ ਲੱਗਿਆਂ ਇਹ ਮਨ 'ਚ ਫੁਰਨਾ ਬਣਾਉਂਦੇ ਆ ਵੀ ਸਵੇਰੇ ਮੈਂ ਟਾਈਮ ਸਿਰ ਉੱਠਣਾ, ਉੱਠ ਕੇ ਮੈਂ ਇਸ਼ਨਾਨ ਕਰਕੇ ਗੁਰੂ ਘਰ 'ਚ ਜਾ ਕੇ ਸੰਗਤ ਕਰਨੀ ਹੈ। ਅਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਮਨ ਅੜੀ ਕਰ ਗਿਆ ਵੀ ਨਹੀਂ, ਨੀਂਦ ਆਈ ਹੋਈ ਹੈ, ਸੌਣਾ, ਨਹੀਂ ਉੱਠਣਾ, ਮੰਜੇ ਤੋਂ ਨਹੀਂ ਉੱਠਣ ਦੇਣਾ, ਅਤੇ ਨਾ ਉੱਠਿਆ, ਨਾ ਇਸ਼ਨਾਨ ਹੋਇਆ, ਨਾ ਉਹ ਸੰਗਤ ਕਰ ਸਕਿਆ, ਅੜੀ ਕਰ ਗਿਆ ਨਾ ਮਨ। ਇਹਨੂੰ ਚਾਬਕ ਲਾਉਣਾ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋਂ, ਹਿਚੈ ਤਾਂ ਪ੍ਰੇਮ ਕੇ ਚਾਬਕ ਮਾਰੋ। ਜੇ ਹਿਚਕ ਚਾਇਆ ਤਾਂ ਪ੍ਰੇਮ ਦੇ ਚਾਬਕ ਪੈਣੇ ਆ। ਉੱਠ ਉੱਠ ਕੇ ਆਪਣਾ ਨੇਮ ਨਿਭਾ, ਇਹ ਨੇਮ ਸਾਨੂੰ ਅਗਾਂਹ ਨੂੰ ਤੋਰਦਾ ਹੈ। ਰੋਜ਼ ਨੇਮ ਨਿਭਾਉਂਦੇ ਹਾਂ ਅਸੀਂ, ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ, ਇਹ ਰੋਜ਼ ਦੋ ਦੋ ਕਦਮ ਅੱਗੇ ਤੁਰ ਰਹੇ ਹਾਂ, ਇੱਕ ਦਿਨ ਪਹੁੰਚ ਜਾਂਗੇ। ਫਿਰ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰ ਸਮ

ਮਨ ਦੇ ਅੰਦਰ ਨੰਨੇ ਨੂੰ ਸਿਹਾਰੀ ਹੈ। ਪ੍ਰੇਮ ਹਰ ਹਰ ਲਾਏ ਚਾਬਕ, ਹਰੀ ਦੇ ਨਾਮ ਦਾ ਜਿਹੜਾ ਪ੍ਰੇਮ ਤੇਰੇ ਅੰਦਰ ਹੈ ਉਹ ਪ੍ਰੇਮ ਦਾ ਚਾਬਕ ਇਹਨੂੰ ਲਾ, ਇਹਦੇ ਲਾ ਦੋ। ਕਈ ਵਾਰੀ ਕਹਿੰਦੇ ਨਾ ਆ ਅੜੀ ਕਰਦਾ ਅਤੇ ਇਹਦੇ ਦੋ ਲਾ ਦੇ, ਅਸੀਂ ਪ੍ਰੇਮ ਦਾ ਚਾਬਕ ਲਾਉਣਾ। ਜਦੋਂ ਪ੍ਰੇਮ ਦਾ ਚਾਬਕ ਅਸੀਂ ਉਹਨੂੰ ਮਾਰਨਾ ਫਿਰ ਕੀ ਹੋਏਗਾ, ਉਹ ਮਨ ਤੁਰਦਾ ਤੁਰਦਾ ਤੁਰਦਾ ਫਿਰ ਇੱਕ ਦਿਨ ਜਿੱਤ ਪ੍ਰਾਪਤ ਕਰ ਲਏਗਾ, ਕਾਮਯਾਬੀ ਸਫਲਤਾ। ਜਿਹੜਾ ਤੁਰਿਆ ਹੀ ਨਹੀਂ ਉਹ ਕਾਮਯਾਬ ਕੀ ਹੋਏਗਾ, ਸੁੱਤੇ ਪਿਆਂ 'ਤੇ ਕਾਮਯਾਬੀ ਨਹੀਂ ਨਾ ਮਿਲਣੀ, ਮੰਜੇ 'ਤੇ ਪਿਆਂ ਕਾਮਯਾਬੀ ਨਹੀਂ ਮਿਲਣੀ, ਹੱਥ 'ਤੇ ਹੱਥ ਧਰ ਕੇ ਬੈਠਣ ਨਾਲ ਕਾਮਯਾਬੀ ਨਹੀਂ ਮਿਲਣੀ, ਹਿੰਮਤ ਕਰਕੇ ਤੁਰਨਾ ਪੈਣਾ ਨਾ, ਉੱਦਮ ਕਰਨਾ ਪੈਣਾ। ਇਸੇ ਤਰ੍ਹਾਂ ਜਦੋਂ ਇਹਨੂੰ ਨਾਮ ਦੇ ਰਾਹੀਂ ਗੁਰੂ ਦੇ ਦਿੱਤੇ ਹੋਏ ਗਿਆਨ ਨੇ ਜਦੋਂ ਅੰਦਰ ਨਾਮ ਦੇ ਪ੍ਰਤੀ ਪ੍ਰੇਮ ਪੈਦਾ ਕਰ ਦਿੱਤਾ, ਉਹ ਜਦੋਂ ਚਾਬਕ ਇਹਨੂੰ ਲਾਇਆ ਤੇ ਤੁਰ ਪਿਆ, ਫਿਰ ਮਨ ਵੀ ਤੁਰਿਆ ਤੇ ਇਹ ਦੇਹ ਰੂਪੀ ਘੋੜੀ ਵੀ ਤੁਰ ਪਈ। ਜਦੋਂ ਤੁਰੇ ਫਿਰ ਮਨ ਜਿਣੈ, ਜਿਣੈ ਮਤਲਬ ਜਿੱਤ ਗਿਆ, ਕਾਮਯਾਬ ਹੋ ਗਿਆ, ਸਫਲ ਹੋ ਗਿਆ, ਗੁਰਮੁਖ ਜੀਤਿਆ। ਹੁਣ ਇੱਥੇ ਇਹ ਨਹੀਂ ਕਿ ਮੈਂ ਤੁਰਿਆ ਸੀ ਤੇ ਮੈਂ ਜਿੱਤ ਗਿਆ, ਮੈਂ ਤੁਰਿਆ ਸੀ ਤੇ ਮੈਂ ਕਾਮਯਾਬ। ਗੁਰਮੁਖ ਦੇ ਖੱਖੇ ਨੂੰ ਸਿਹਾਰੀ, ਗੁਰੂ ਦੇ ਰਾਹੀਂ ਇਹ ਜਿੱਤ ਪ੍ਰਾਪਤ ਹੋਈ ਹੈ, ਗੁਰੂ ਦੇ ਰਾਹੀਂ ਸਫਲਤਾ। ਆਨੰਦ ਕਾਰਜ ਗੁਰੂ ਤੋਂ ਬਿਨਾਂ ਹੋ ਜਾਣਗੇ? ਗੁਰੂ ਰਾਮਦਾਸ ਮਹਾਰਾਜ ਦੇ ਚਾਰ ਲਾਵਾਂ ਦੇ ਪਾਠ ਤੋਂ ਬਿਨਾਂ ਆਨੰਦ ਕਾਰਜ ਸੰਪੂਰਨ ਹੋ ਜਾਏਗਾ? ਨਹੀਂ ਹੋ ਸਕਦਾ। ਜਿੰਨੀ ਮਰਜ਼ੀ ਬੇਲੋੜੀਆਂ ਰਸਮਾਂ ਨਿਭਾ ਲਓ, ਜਿੰਨੀਆਂ ਵੱਧ ਗਈਆਂ ਹੋਰ ਵਧਾ ਲਓ, ਪਰ ਗੁਰੂ ਮਹਾਰਾਜ ਤੋਂ ਬਿਨਾਂ ਆਨੰਦ ਕਾਰਜ ਸੰਪੂਰਨ ਨਹੀਂ ਹੋਣਾ, ਮੰਨਿਆ ਹੀ ਨਹੀਂ ਜਾਣਾ। ਤੁਸੀਂ ਜਿੰਨੀ ਮਰਜ਼ੀ ਰਸਮਾਂ ਨਿਭਾ ਲਓ, ਭਾਵੇਂ ਚਾਰ ਦਿਨ ਭਾਵੇਂ ਪੰਜ ਦਿਨ ਨਿਭਾਉਂਦੇ ਰਹੋ, ਜਿੰਨਾ ਚਿਰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਗੁਰੂ ਸਾਹਿਬ ਜੀ ਦੀ ਪਰਿਕਰਮਾ ਕਰਦਿਆਂ ਲਾਵਾਂ ਨਹੀਂ ਲਵਾਂਗੇ, ਉਨਾ ਚਿਰ ਅਸੀਂ ਅਧੂਰੇ ਹਾਂ, ਉਨਾ ਚਿਰ ਪੂਰੇ ਨਹੀਂ ਹੋ ਸਕਦੇ। ਔਰ ਲਾਮ ਦਾ ਅਰਥ ਕੀ ਹੈ? ਲਾਮ ਦਾ ਅਰਥ ਹੈ ਇੱਕ ਸਿਰੇ ਦਾ ਦੂਜੇ ਸਿਰੇ ਦੇ ਨਾਲ ਜੁੜਨਾ। ਲਾਮ ਦਾ ਅਰਥ, ਲਾਮ ਦੇ ਬਹੁਤ ਅਰਥ ਨੇ। ਬੱਚੀ ਵਾਲੇ ਨੇ ਬੱਚੇ ਵਾਲੇ ਦੇ ਨਾਲ ਜੁੜਨਾ ਹੈ, ਅਤੇ ਬੱਚੇ ਵਾਲਿਆਂ ਨੇ ਬੱਚੀ ਵਾਲੇ ਪਰਿਵਾਰ ਨਾਲ, ਦੋਵਾਂ ਪਰਿਵਾਰਾਂ ਨੇ ਜੁੜਨਾ ਹੈ। ਇੱਕ ਸਿਰੇ ਨੇ ਦੂਜੇ ਸਿਰੇ ਨਾਲ ਜੁੜਨਾ ਹੈ, ਉਸ ਬੱਚੀ ਨੇ ਬੱਚੇ ਨਾਲ ਜੁੜਨਾ ਹੈ, ਬੱਚੇ ਨੇ ਬੱਚੀ ਨਾਲ ਜੁੜਨਾ ਹੈ, ਦੋਵਾਂ ਸਿਰਿਆਂ ਨੇ ਜੁੜਨਾ। ਔਰ ਜੇ ਅਸੀਂ ਗੱਲ ਕਰੀਏ ਆਤਮਾ ਨੇ ਪਰਮਾਤਮਾ ਦੇ ਨਾਲ ਜੁੜਨਾ, ਪਰਮਾਤਮਾ ਅਤੇ ਆਤਮਾ ਦੋ ਸਿਰੇ ਨੇ, ਇਹਨਾਂ ਦੋਵਾਂ ਨੂੰ ਜੋੜ ਕੇ ਇੱਕ ਕਰਨਾ, ਇਹਨੂੰ ਕਹਿੰਦੇ ਆ ਲਾਮ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ ਕਿ ਤਨ ਪ੍ਰੇਮ ਹਰ ਹਰ ਲਾਏ ਚਾਬਕ, ਜਿਨ੍ਹਾਂ ਨੇ ਗੁਰੂ ਮਹਾਰਾਜ ਕੋਲੋਂ ਸੋਝੀ ਲੈ ਕੇ ਗਿਆਨ, ਨਾਮ ਦੀ ਕਮਾਈ ਕਰਦਿਆਂ ਪ੍ਰੇਮ ਦਾ ਚਾਬਕ ਬਣਾ ਲਿਆ, ਉਹ ਫਿਰ ਮਨ ਨੂੰ ਲਾਉਂਦੇ ਨੇ ਚਾਬਕ ਵੀ ਚੱਲ, ਫਿਰ ਉਹ ਚੱਲਦੇ ਚੱਲਦੇ ਇੱਕ ਦਿਨ ਕਾਮਯਾਬ ਹੋ ਜਾਂਦਾ, ਔਰ ਗੁਰੂ ਦੇ ਰਾਹੀਂ ਫਿਰ ਉਹ ਜੀਵਨ ਦੀ ਬਾਜੀ ਜਿੱਤ ਜਾਂਦਾ ਹੈ, ਫਿਰ ਉਹ ਆਪਣਾ ਜਨਮ ਸਵਾਰ ਜਾਂਦਾ। ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ

ਇੱਕ ਤਾਂ ਇਹ ਦੇਹ ਨੂੰ ਘੋੜੀ ਬਣਾ ਕੇ ਮਨ ਦੇ ਰਾਹੀਂ ਚਲਾਉਣਾ, ਜੇ ਮਨ ਅੜੀ ਕਰੇ ਤਾਂ ਨਾਮ ਦਾ ਚਾਬਕ ਲਾਉਣਾ ਪ੍ਰੇਮ ਦਾ, ਔਰ ਦੂਸਰਾ ਜਿਹੜਾ ਹੈ ਅੰਦਰੋਂ ਆ ਘੜੋ, ਆ ਘੜੋ, ਘੜਿਆ ਹੀ ਕੁਛ ਨਹੀਂ ਅੰਦਰ, ਅੰਦਰੋਂ ਕੁਛ ਘੜਿਆ ਹੀ ਨਹੀਂ, ਜੀਵਨ ਬਣਾਇਆ ਹੀ ਨਹੀਂ ਹੈ, ਫਿਰ ਗੱਲ ਕਿੱਦਾਂ ਬਣੇਗੀ? ਕਈ ਵਾਰ ਨਾ ਤੁਸੀਂ ਦੇਖੋ, ਇਹ ਬਾਹਰ ਆਮ ਸਾਨੂੰ ਗੱਲਾਂ ਦੇਖਣ ਨੂੰ ਮਿਲਣਗੀਆਂ, ਕਈ ਵਾਰੀ ਬੱਚੀ ਜਿਹੜੀ ਆ ਉਹ ਬੜੀਆਂ ਆਸਾਂ ਲੈ ਕੇ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਆਉਂਦੀ, ਪਰ ਆਉਂਦੀ ਕਿਹਦੇ ਕਰਕੇ ਆ? ਜਿਹਦੇ ਨਾਲ ਉਹ ਵਿਆਹੀ ਗਈ ਆ, ਆਉਂਦੀ ਤਾਂ ਉਹਦੇ ਨਾਲ ਕਰਕੇ ਨਾ, ਸਾਰਾ ਪਰਿਵਾਰ, ਧੀਆਂ ਸਭ ਕੁਝ ਛੱਡ ਕੇ, ਭੈਣ ਭਰਾ ਮਾਂ ਬਾਪ ਛੱਡ ਕੇ ਉਹ ਸਹੁਰੇ ਘਰ, ਕੀ ਖੁਸ਼ੀ ਆਸ ਮਨ ਵਿੱਚ ਲੈ ਕੇ ਆਉਂਦੀ ਹੈ ਕਿ ਜਿਹਦੇ ਨਾਲ ਮੈਂ ਵਿਆਹੀ ਗਈ ਹਾਂ ਉਹ ਮੇਰਾ ਜੀਵਨ ਸਾਥੀ, ਉਹ ਮੇਰੀਆਂ ਹਰ ਜ਼ਰੂਰਤਾਂ ਲੋੜਾਂ ਪੂਰੀਆਂ ਕਰੇਗਾ। ਪਰ ਜਦੋਂ ਉਹ ਵਿਆਹ ਕੇ ਆਈ, ਪਤਾ ਲੱਗਾ ਵੀ ਉਹ ਤਾਂ ਕੋਈ ਕੰਮ ਕਾਜ ਕਰਦਾ ਹੀ ਨਹੀਂ, ਉਹ ਤਾਂ ਸਾਰੀ ਦਿਹਾੜੀ ਵਿਹਲਾ ਹੀ ਰਹਿੰਦਾ, ਉਹ ਤਾਂ ਮਾਂ ਬਾਪ ਦੀ ਕਮਾਈ ਖਾਈ ਜਾਂਦਾ, ਫਿਰ ਉਹ ਨਿਰਾਸ਼ ਹੋ ਜਾਏਗੀ, ਫਿਰ ਉਹਦੀਆਂ ਸਾਰੀਆਂ ਆਸਾਵਾਂ 'ਤੇ ਪਾਣੀ ਫਿਰ ਜਾਏਗਾ ਵੀ ਮੈਨੂੰ ਤਾਂ ਪਹਿਲਾਂ ਬੜਾ ਕੁਛ ਦੱਸਿਆ ਪਰ ਵਿੱਚੋਂ ਨਿਕਲਿਆ ਕੁਛ ਹੋਰ। ਅਸੀਂ ਬਾਹਰੋਂ ਤਾਂ ਸੱਜ ਗਏ, ਸਵਰ ਗਏ, ਬਾਹਰੋਂ ਤਾਂ ਬਹੁਤ ਸੋਹਣੇ ਹੋ ਗਏ, ਅੰਦਰ ਅੰਦਰ ਤਾਂ ਅਘੜਿਆ, ਅੰਦਰ ਘੜਿਆ ਹੀ ਕੁਛ ਨਹੀਂ, ਬਾਹਰੋਂ ਦਿਖਾਵਾ ਤਾਂ ਬਹੁਤ ਕਰਤਾ, ਬਾਹਰੋਂ ਸੱਜ ਸਵਰ ਗਏ ਪਰ ਅੰਦਰ ਦੇਖਿਆ ਅੰਦਰ ਤਾਂ ਅਘੜੋ, ਘੜਿਆ ਹੀ ਕੁਛ ਨਹੀਂ ਪਿਆ ਅੰਦਰ, ਇਹਨੂੰ ਘੜਨਾ ਪੈਣਾ ਹੈ, ਕਿਉਂਕਿ ਇਹ ਜਿਹੜਾ ਆਨੰਦ ਕਾਰਜ ਹੈ ਇਹ ਅੰਦਰੋਂ ਹੋਣਾ, ਬਾਹਰੋਂ ਨਹੀਂ ਹੋਣਾ। ਇਹ ਜਿਹੜਾ ਪਰਮੇਸ਼ਵਰ ਰੂਪੀ ਪਤੀ ਦਾ ਮਿਲਾਪ ਹੈ ਉਹ ਅੰਦਰੋਂ ਹੋਣਾ, ਬਾਹਰੋਂ ਨਹੀਂ ਹੋਣਾ। ਇਹ ਖੇਡ ਅੰਦਰ ਦੀ ਹੈ ਜਿਹੜੀ ਦੂਰ ਰਾਮਦਾਸ ਜੀ ਦੱਸ ਰਹੇ ਆ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਈ। ਇਹ ਖੇਡ ਅੰਦਰ ਬਣਾਉਣੀ ਹੈ, ਅੰਦਰ ਅਕੜਿਆ ਪਿਆ, ਇਹਨੂੰ ਘੜਨਾ ਸੀ ਸ਼ਬਦ ਦੀ ਟਕਸਾਲ ਵਿੱਚ, ਘੜੀਆ ਸ਼ਬਦ ਸੱਚੀ ਟਕਸਾਲ, ਇਹਨੂੰ ਘੜਨਾ ਸੀ। ਕੀ ਘੜਨਾ ਸੀ ਅੰਦਰੋਂ? ਹੁਣ ਬਾਹਰੋਂ ਤਾਂ ਦੇਖੋ ਚਿਹਰੇ 'ਤੇ ਮੇਕਅਪ ਕਰ ਲਿਆ, ਅੱਖਾਂ ਵੀ ਸਵਾਰ ਲਈਆਂ, ਪਰਵੱਟੇ ਵੀ ਸਵਾਰ ਲਏ, ਬਾਹਰੋਂ ਲੋੜ ਨਹੀਂ ਸੀ ਪਰ ਫਿਰ ਵੀ ਆਪਾਂ ਸਭ ਕੁਝ ਕੀਤਾ, ਅੰਦਰ ਲੋੜ ਸੀ, ਅੰਦਰ ਧਿਆਨ ਹੀ ਕੋਈ ਨਹੀਂ ਦਿੱਤਾ, ਆਪਾਂ ਸ਼ਕਲ ਹੀ ਦੇਖਦੇ ਰਹਿ ਗਏ, ਅਕਲ ਤਾਂ ਦੇਖੀ ਨਹੀਂ, ਸ਼ਕਲ ਨਹੀਂ ਸੀ ਦੇਖਣੀ, ਅਕਲ ਦੇਖਣੀ ਸੀ, ਕਿਉਂਕਿ ਜੀਵਨ ਵਿੱਚ ਸੁੱਖ ਆਨੰਦ ਖੁਸ਼ੀਆਂ ਇਹ ਅਕਲ ਦੇ ਰਾਹੀਂ ਬਣਨੀਆਂ ਨੇ, ਸ਼ਕਲ ਦੇ ਰਾਹੀਂ ਨਹੀਂ। ਅਸੀਂ ਕੇਵਲ ਮਾਇਆਵੀ ਪਦਾਰਥ ਹੀ ਦੇਖਦੇ ਰਹਿ ਗਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਕਰਨਾ ਹੈ ਅਤੇ ਕੀ ਦੇਖਿਆ ਗੁਰੂ ਰਾਮਦਾਸ ਮਹਾਰਾਜ 'ਚੋਂ, ਭਾਈ ਜੇਠਾ ਜੀ ਵਿੱਚੋਂ ਕੀ ਦੇਖਿਆ? ਜੇ ਬਾਹਰੋਂ ਦੇਖਾਂਗੇ ਤਾਂ ਬਾਹਰ ਤਾਂ ਉਹ ਗੁਰੂ ਗੋਬਿੰਦਵਾਲ ਸਾਹਿਬ ਆ ਕੇ ਰਹਿ ਰਹੇ ਆ, ਪਹਿਲਾਂ ਨਾਨੀ ਕੋਲ ਰਹਿੰਦੇ ਸੀ, ਹੁਣ ਉਹ ਗੁਰੂ ਮਹਾਰਾਜ ਕੋਲ ਆ ਕੇ ਰਹਿੰਦੇ ਆ, ਨਾਨੀ ਤੋਂ ਪਹਿਲਾਂ ਲਾਹੌਰ ਰਹਿੰਦੇ ਸੀ, ਮਾਂ ਬਾਪ ਸਰੀਰ ਛੱਡ ਗਏ, ਫਿਰ ਨਾਨੀ ਕੋਲ ਆ ਗਏ, ਹੁਣ ਗੁਰੂ ਮਹਾਰਾਜ ਕੋਲ ਆ ਗਏ, ਕੀ ਦੇਖਿਆ? ਅੰਦਰ ਦੀ ਉਹ ਘੜੀ ਹੋਈ ਅਵਸਥਾ ਨੂੰ ਦੇਖਿਆ ਕਿ ਅੰਦਰੋਂ ਕਿੰਨਾ ਘੜ ਚੁੱਕਾ ਹੈ, ਕਿੱਥੇ ਘੜੀਐ ਸੁਰਤ ਮਤ ਮਨ ਬੁੱਧ, ਇਹਨੂੰ ਘੜਨਾ ਸੀ ਅੰਦਰੋਂ, ਅਤੇ ਅੰਦਰੋਂ ਆ ਘੜਿਆ ਪਿਆ। ਸੁਰਤ ਕਿਤੇ ਤੁਰੀ ਫਿਰਦੀ ਹੈ, ਮਤ ਕਿਤੇ ਤੁਰੀ ਫਿਰਦੀ ਹੈ, ਮਨ ਕਿਤੇ ਤੁਰਿਆ ਫਿਰਦਾ। ਮਹਾਰਾਜ ਜੀ ਕਹਿੰਦੇ ਇਹਨੂੰ ਘੜ ਅੰਦਰੋਂ, ਆ ਘੜੋ ਘੜਾਵੈ ਸ਼ਬਦ ਪਾਵੈ। ਇਹ ਜਿਹੜਾ ਆ ਘੜੋ ਨਾ ਘੜਿਆ ਹੋਇਆ, ਜਦੋਂ ਇਹ ਘੜੇਗਾ ਸ਼ਬਦ ਦੇ ਰਾਹੀਂ, ਇੱਕ ਤਾਂ ਘੜਿਆ ਜਾਏਗਾ ਸੁਰਤ ਮਤ ਮਨ ਬੁੱਧ ਕਰਕੇ ਇੱਕ ਹੋ ਜਾਏਗਾ, ਫਿਰ ਇਸ ਸ਼ਬਦ ਵਿੱਚੋਂ ਅੰਮ੍ਰਿਤ ਰਸ ਵੀ ਇਹਨੂੰ ਮਿਲੇਗਾ ਆਤਮਕ ਜੀਵਨ ਜਿਉਣ ਵਾਸਤੇ। ਉਹ ਅੰਮ੍ਰਿਤ ਰਸ ਵੀ ਜਿਹੜਾ ਉਹ ਪੀਵੇਗਾ। ਅਕੜੋ ਕਢਾਵੈ ਸ਼ਬਦ ਪਾਵੈ, ਅਪਿਓ ਹਰ ਰਸ ਪੀਤੇ ਆ ਅਪਿਓ। ਉਹ ਜਿਹੜਾ ਅੰਮ੍ਰਿਤ ਰਸ ਸੀ ਉਹ ਫਿਰ ਸ਼ਬਦ ਦੇ ਰਾਹੀਂ ਜਿਹਨੇ ਪੀਤਾ ਹੈ, ਮਹਾਰਾਜ ਕਹਿੰਦੇ ਜਿਹਨੇ ਅੰਦਰ ਸ਼ਬਦ ਨਾਲ ਘੜ ਲਿਆ ਔਰ ਸ਼ਬਦ ਦੇ ਰਾਹੀਂ ਜਿਹਨੇ ਇਹ ਰਸ ਪੀ ਲਿਆ,
मन जिने गुरमुख जीतिया, उन्हें मन की बाजी जित ली। वो गुरमुख बन के गुरु दे राही जीवन की बाजी जित गया, वो अपना जन्म सवार गया। गुरु रामदास महाराज कि

ਗੁਰੂ ਦੀ ਬਾਣੀ ਨੂੰ ਸੁਣਿਆ ਹੈ ਧਿਆਨ ਲਾ ਕੇ, ਕੇਵਲ ਕੰਨਾਂ ਰਾਹੀਂ ਨਹੀਂ, ਸੁਣਨ ਦੀ ਗੱਲ ਕੀਤੀ ਹੈ ਨਾ ਮਹਾਰਾਜ ਨੇ, ਸੁਣਿਆ ਦੁੱਖ ਪਾਪ ਕਾ ਨਾਸ਼। ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ। ਮਹਾਰਾਜ ਕਹਿੰਦੇ ਤੂੰ ਧਿਆਨ ਲਾ ਕੇ ਸੁਣ, ਜਿਹੜਾ ਧਿਆਨ ਲਾ ਕੇ ਸੁਣੇਗਾ ਉਹ ਤੇਰੇ ਜੀਵਨ 'ਤੇ ਅਸਰ ਜ਼ਰੂਰ ਕਰੇਗਾ। ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਧਿਆਨ ਲਾ ਕੇ ਸੁਣਿਆ ਹੈ, ਸ਼ਰਵਣ, ਸ਼ਰਵਣ ਮਤਲਬ ਸੁਣਨਾ ਕੰਨਾਂ ਰਾਹੀਂ, ਸੁਣ, ਸੁਣ ਦੇ ਨਾਣੇ ਨੂੰ ਸਿਹਾਰੀ ਹੈ ਸੁਣ ਕੇ, ਕੰਨਾਂ ਰਾਹੀਂ ਧਿਆਨ ਲਾ ਕੇ ਜਿਨ੍ਹਾਂ ਨੇ ਸੁਣਿਆ ਬਾਣੀ ਜਿਹੜੀ ਗੁਰੂ ਨੇ ਵਿਖਾਣੀ ਹੈ, ਗੁਰੂ ਨੇ ਉਚਾਰਨ ਕੀਤੀ ਹੈ, ਇਹ ਜਿਹੜੀ ਬਾਣੀ ਸਾਨੂੰ ਮਿਲੀ ਹੈ ਜਿਹਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ, ਇੱਕ ਤਾਂ ਬਾਣੀ ਹੈ, ਜੇ ਧੁਰ ਦੀ ਗੱਲ ਕੀਤੀ ਪਰਮੇਸ਼ਵਰ ਦੀ ਤਾਂ ਬਾਣੀ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਮਿਲ ਰਹੀ ਹੈ ਤਾਂ ਗੁਰਬਾਣੀ ਹੈ ਗੁਰੂ ਦੇ ਰਾਹੀਂ। ਜੇ ਅਕਾਲ ਪੁਰਖ ਜੀ ਦੀ ਗੱਲ ਕੀਤੀ ਤਾਂ ਮਹਾਰਾਜ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਉੱਥੇ ਬਾਣੀ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉੱਥੇ ਬਾਣੀ ਹੈ, ਪਰ ਜਿਹਦੇ ਰਾਹੀਂ ਮਿਲ ਰਹੀ ਹੈ ਉੱਥੇ ਫਿਰ ਗੁਰਬਾਣੀ ਹੈ। ਤਾਂ ਮਹਾਰਾਜ ਜੀ ਕਹਿੰਦੇ ਆ ਸੁਣ ਸ਼ਰਵਣ ਬਾਣੀ ਗੁਰ ਵਖਾਣੀ, ਗੁਰ ਦੇ ਰਾਰੇ ਨੂੰ ਸਿਹਾਰੀ। ਇਹ ਅਲੱਗ ਮਾਤਰ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਅਰਥ ਇਹਨਾਂ ਨਾਲ ਹੀ ਸਮਝ ਆਉਣੇ ਆ, ਅਰਥਾਂ ਦੀ ਪਕੜ ਹੀ ਇਹਦੇ ਨਾਲ ਬਣਨੀ ਹੈ। ਅਸੀਂ ਕਹਿ ਦਿੰਦੇ ਹਾਂ ਕੀ ਫਰਕ ਪੈਂਦਾ ਅਲੱਗ ਮਾਤਰ ਦਾ, ਇਹ ਤੇ ਐ ਦਾ ਉਚਾਰਨ ਕਰਨ 'ਚ ਕੀ ਫਰਕ ਪੈਣਾ, ਦੋ ਲਾਵਾਂ ਅਤੇ ਇੱਕ ਲਾਵ ਇੱਕੋ ਜਿਹੀ ਉਚਾਰਨ ਕਰਦੇ ਹੋ, ਪਰ ਬਹੁਤ ਫਰਕ ਪੈਂਦਾ। ਅਰਥਾਂ ਦੀ ਪਕੜ, ਅਰਥਾਂ ਦੀ ਸਮਝ ਹੀ ਇਹਦੇ ਨਾਲ ਹੋਣੀ ਹੈ। ਰਾਰੇ ਨੂੰ ਸਿਹਾਰੀ, ਗੁਰ ਨੇ ਵਖਾਣੀ, ਜਿਹੜੀ ਗੁਰੂ ਨੇ ਬਾਣੀ ਉਚਾਰਨ ਕੀਤੀ ਅਤੇ ਜਿਹਨੇ ਧਿਆਨ ਲਾ ਕਰਕੇ ਸੁਣ ਲਈ, ਹਰ ਰੰਗ ਤੁਰੀ ਚੜਾਇਆ, ਉਹਨੇ ਆਪਣੇ ਅੰਦਰ ਨਾਮ ਦਾ ਰੰਗ ਚੜਾ ਲਿਆ, ਉਹਦੇ ਉੱਤੇ ਨਾਮ ਦਾ ਰੰਗ ਚੜ ਗਿਆ ਮਨ ਦੇ ਕਰਕੇ। ਤੁਰੀ ਵੀ ਕਹਿੰਦੇ ਆ ਘੋੜੀ ਨੂੰ, ਕਹਿੰਦੇ ਉਹਦੇ ਉੱਤੇ ਨਾਮ ਦਾ ਰੰਗ ਜਿਹੜਾ ਸੀ ਉਹ ਚੜ ਗਿਆ। ਆ ਵਿਆਹ ਸ਼ਾਦੀਆਂ 'ਚ ਤੁਸੀਂ ਦੇਖੋ ਕਿਹੜੇ ਕਿਹੜੇ ਰੰਗ ਚੜੇ ਹੁੰਦੇ ਆ, ਅਤੇ ਸ਼ਾਮ ਤੱਕ ਉਹ ਰੰਗ ਪਤਾ ਹੀ ਨਹੀਂ ਲੱਗਦੇ ਫਿਰ ਕਿੱਥੇ ਗਏ, ਸਵੇਰੇ ਸ਼ਕਲਾਂ ਹੋਰ ਹੁੰਦੀਆਂ, ਸ਼ਾਮ ਤੱਕ ਕੁਝ ਹੋਰ ਬਣ ਜਾਂਦੀਆਂ, ਉਹ ਰੰਗ ਉਹ ਵੀ ਤਾਂ ਰੰਗ ਹੀ ਹੈ ਨਾ। ਪਰ ਆਹ ਰੰਗ ਜੇ ਗੁਰੂ ਦੇ ਸ਼ਬਦ ਰਾਹੀਂ ਚੜ ਗਿਆ ਇਹ ਨਹੀਂ ਉਤਰਦਾ ਮੁੜ ਕੇ, ਚੜਾਉਣਾ ਹੀ ਔਖਾ ਹੈ, ਮੁੜ ਕੇ ਉਤਰਦਾ ਨਹੀਂ ਫਿਰ। ਇਹ ਹਰਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ ਗੁਰ ਤੁੱਠੈ ਹਰ ਰੰਗ ਚਾੜਿਆ। ਇਹ ਮਜੀਠਾ ਰੰਗ ਹੈ, ਮਜੀਠਾ ਹੁੰਦਾ ਪੱਕਾ ਰੰਗ ਜਿਹੜਾ ਉਤਰਨਾ ਹੀ ਨਹੀਂ, ਪਰ ਉਹ ਚੜ੍ਹਨਾ ਗੁਰੂ ਦੇ ਰਾਹੀਂ ਹੈ, ਗੁਰਬਾਣੀ ਦੇ ਰਾਹੀਂ, ਉਹ ਹੋਰ ਥਾਵੇਂ ਨਹੀਂ ਚੜ੍ਹਨਾ। ਤਾਂ ਜਿਨ੍ਹਾਂ ਨੇ ਗੁਰ ਵਖਾਣੀ, ਗੁਰੂ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਧਿਆਨ ਲਾ ਕਰਕੇ ਸੁਣਿਆ, ਉਹਨਾਂ ਦੇ ਅੰਦਰ ਫਿਰ ਮਨ ਦੇ ਤਲ 'ਤੇ ਇਹ ਦੇਹ ਰੂਪੀ ਘੋੜੀ ਦੇ ਰਾਹੀਂ ਉਹਨਾਂ ਦੇ ਅੰਦਰ ਨਾਮ ਰੰਗ ਚੜ੍ਹ ਗਿਆ, ਗੂੜਾ ਰੰਗ ਚੜ੍ਹ ਗਿਆ। ਹੁਣ ਵਿਆਹ ਸ਼ਾਦੀਆਂ 'ਚ ਸਭ ਤੋਂ ਵੱਧ ਰੰਗ ਕਿਹੜਾ ਹੁੰਦਾ ਹੈ, ਖੁਸ਼ੀ ਦਾ ਪ੍ਰਤੀਕ ਲਾਲ ਰੰਗ, ਲਾਲ ਰੰਗ ਹੀ ਵਰਤਦੇ ਹਾਂ ਨਾ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਜ਼ਿਆਦਾ। ਅਤੇ ਮਹਾਰਾਜ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਜਿਹਦੇ ਭਾਗ ਵੱਡੇ ਹੋ ਗਏ, ਜਿਹੜਾ ਭਾਗਾਂ ਵਾਲਾ ਹੋ ਗਿਆ ਉਹਨੂੰ ਵੀ ਲਾਲ ਰੰਗ ਚੜ੍ਹ ਗਿਆ, ਪਰ ਕਿਹੜਾ ਰੰਗ, ਮਜੀਠਾ ਨਾਮ ਰੰਗ ਚੜ੍ਹ ਗਿਆ, ਉਹ ਨਾਮ ਰੰਗ ਦੇ ਵਿੱਚ ਅੰਦਰੋਂ ਰੰਗਿਆ ਗਿਆ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੀ ਬਾਣੀ ਦੇ ਰਾਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ।

0: ਇਹ ਅੰਦਰ ਦੀ ਖੇਡ ਹੈ, ਸਫ਼ਰ ਵੀ ਅੰਦਰ ਦਾ ਹੈ। ਇਸ ਲਈ ਜਿਹੜੇ ਮਾਰਗ 'ਤੇ ਹੁਣ ਤੁਰਨਾ, ਇਸ ਨੂੰ ਤੋਰਨਾ, ਸ਼ਬਦ ਦਾ ਰੰਗ ਚੜ੍ਹਾ ਕੇ, ਪ੍ਰੇਮ ਦਾ ਚਾਬਕ ਲਾ ਕੇ, ਜਿਹਨੂੰ ਇਹਨੂੰ ਜਦੋਂ ਤੋਰਨਾ, ਮਹਾਂਮਾਰਗ ਪੰਥ ਬਿਖੜਾ। ਇਹ ਮਾਰਗ ਬਹੁਤ ਲੰਬੇਰਾ ਵੱਡਾ ਹੈ, ਔਰ ਇਹ ਜਿਹੜਾ ਪੰਥ ਰਸਤਾ ਹੈ, ਇਹ ਬਿਖੜਾ ਬੜਾ ਹੈ, ਔਖਾ ਬੜਾ ਹੈ। ਬੜੇ ਉਤਰਾਅ ਚੜ੍ਹਾਅ ਆਉਣਗੇ, ਬੜੇ ਵਾਧੇ ਘਾਟੇ, ਦੁੱਖ ਸੁੱਖ, ਬੜਾ ਕੁਛ ਆਏਗਾ। ਅਸੀਂ ਫਿਰ ਇਹਦੇ ਤੋਂ ਪਾਰ ਲੰਘਣਾ, ਇਹ ਸਾਰਾ ਪੈਂਡਾ ਤੈਅ ਕਰਕੇ ਜਾਣਾ, ਪਾਰ ਕਰਕੇ। ਅੱਜ ਤਾਂ ਦੇਖੋ ਸਾਡੇ ਕੋਲ ਗੱਡੀਆਂ ਆ ਗਈਆਂ, ਇੱਕੋ ਦਿਨ 'ਚ ਹੀ ਅਸੀਂ ਆਉਂਦੇ ਹਾਂ ਅਤੇ ਵਿਆਹ ਕੇ ਲੈ ਜਾਂਦੇ ਹਾਂ। ਪਹਿਲਾਂ ਹਫ਼ਤਾ ਹਫ਼ਤਾ 10-10 ਦਿਨ ਲੱਗ ਜਾਂਦੇ ਸੀ, ਬਰਾਤ ਨੇ ਚੜ੍ਹ ਕੇ ਆਉਣਾ, 2-2, 3-3 ਦਿਨ ਰਸਤੇ ਵਿੱਚ ਹੀ ਲੰਘ ਜਾਣੇ, ਫਿਰ ਆਉਣਾ, ਫਿਰ ਆਨੰਦ ਕਾਰਜ ਤੋਂ ਬਾਅਦ 2-2, 3-3 ਦਿਨ ਰੁਕਣਾ, ਫਿਰ 10 ਦਿਨ ਇਵੇਂ ਹੀ ਲੰਘ ਜਾਂਦੇ ਸੀ। ਹੁਣ ਇੱਕੋ ਦਿਨ, ਪਹਿਲੇ ਹੁੰਦਾ ਸੀ ਘਰਾਂ ਦੇ ਵਿੱਚ ਕਾਰਜ, ਹੁਣ ਪੈਲਸਾਂ ਦੇ ਵਿੱਚ ਹੀ, ਉੱਥੇ ਹੀ ਜਿਹੜੀ ਡੋਲੀ ਤੁਰਨੀ ਉਹ ਵੀ ਉੱਥੋਂ ਹੀ ਤੁਰ ਜਾਂਦੀ ਹੈ, ਘਰ ਆਉਂਦੇ ਹੀ ਕੋਈ ਨਹੀਂ, ਉੱਥੋਂ ਹੀ ਬਾਹਰੋਂ ਬਾਹਰ ਹੀ। ਬਹੁਤ ਕੁਛ ਬਦਲ ਗਿਆ, ਬੜਾ ਕੁਛ। ਪੁਰਾਤਨ ਸਮਾਂ ਅਸੀਂ ਕਹਿੰਦੇ ਹਾਂ ਬਹੁਤ ਚੰਗੇ ਹਾਂ, ਪਰ ਮਾਫ਼ ਕਰਨਾ, ਕਿੰਨੇ ਕੁ ਚੰਗੇ ਹਾਂ। ਘਰ ਅੱਜ ਤਾਂ ਹੋਸਪਿਟਲ ਦੇ ਵਿੱਚ ਡੈਥ ਹੋ ਜਾਏ ਨਾ ਕਿਸੇ ਦੀ, ਮਾਫ਼ ਕਰਨਾ, ਅਤੇ ਅਸੀਂ ਕਹਿੰਦੇ ਹਾਂ ਘਰ ਕੀ ਲੈ ਜਾਣਾ, ਬਾਹਰੋਂ ਹੀ ਲੈ ਜਾਓ, ਘਰ ਕੀ ਲੈ ਕੇ ਜਾਣਾ, ਹੁਣ ਬਾਹਰੋਂ ਬਾਹਰ ਹੀ ਲੈ ਚੱਲੋ। ਅਤੇ ਜੇ ਅਸੀਂ ਘਰੋਂ ਧੀ ਦੀ ਡੋਲੀ ਤੋਰਦੇ ਸੀ, ਉਹ ਵੀ ਕਹਿੰਦੇ ਹਾਂ ਉੱਥੋਂ ਪੈਲਸਾਂ ਤੋਂ ਹੀ ਲੈ ਜਾਓ, ਫਿਰ ਸਾਡੇ ਪੱਲੇ ਕੀ ਰਹਿ ਗਿਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਕਹਿੰਦੇ ਜਿਸ ਮਾਰਗ 'ਤੇ ਤੁਰਨਾ ਨਾ, ਉਹ ਮਹਾਂ ਮਹਾਂ ਬਹੁਤ ਵੱਡਾ ਰਸਤਾ ਹੈ। ਦੂਰ ਗਵਨ ਸਿਰ ਉੱਪਰ ਮਰਨਾ, ਦੂਰ ਗਵਨ ਬੜੀ ਦੂਰ ਜਾਣਾ ਹੈ, ਪੰਥ ਬਿਖੜਾ, ਰਸਤਾ ਬੜਾ ਟੇਢਾ ਮੇਢਾ ਔਖਾ ਹੈ, ਬੜੇ ਟੋਏ ਟਿੱਬੇ ਆਉਂਦੇ ਆ ਉਹਦੇ ਵਿੱਚ। ਜਨ ਨਾਨਕ ਪਾਰ ਲੰਘਾਇਆ, ਜਿਹੜੇ ਗੁਰੂ ਚਰਨੀ ਲੱਗ ਗਏ, ਗੁਰੂ ਦੇ ਜਨ ਬਣ ਗਏ, ਗੁਰੂ ਦੇ ਸ਼ਬਦ ਨਾਲ ਜੁੜ ਗਏ, ਫਿਰ ਗੁਰੂ ਦੇ ਸ਼ਬਦ ਨੇ ਉਸ ਜਨ ਨੂੰ ਪਾਰ ਲੰਘਾ ਦਿੱਤਾ, ਉਹਨੂੰ ਰੁਕਾਵਟ ਪੈਣੀ ਨਹੀਂ ਦਿੱਤੀ, ਕੋਈ ਵਿਘਨ ਪੈਣੀ ਨਹੀਂ ਦਿੱਤਾ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਉਹਦੇ ਵਿਘਨ ਕੋਈ ਪੈਣੀ ਨਹੀਂ ਦਿੱਤਾ ਰੁਕਾਵਟ। ਉਹਨੂੰ ਇਹ ਵੀ ਕਿਹਾ ਸੀ ਕਿ ਜਿੱਥੇ ਵੀ ਕੋਈ ਪੰਥ ਬਿਖੜਾ ਆ ਜਾਏ, ਤੂੰ ਕੀ ਕਰਨਾ, ਤੂੰ ਪ੍ਰੇਮ ਦਾ ਚਾਬੁਕ ਆਪਣੇ ਕੋਲ ਰੱਖਣਾ, ਇਹਨੂੰ ਰੁਕਣ ਨਹੀਂ ਦੇਣਾ, ਇਹਨੂੰ ਤੋਰੀ ਰੱਖ, ਤਾਂ ਜਾ ਕੇ ਪਾਰ ਲੰਘਿਆ, ਤਾਂ ਉਸ ਪ੍ਰੀਤਮ ਦੇ ਘਰ ਤੱਕ ਪਹੁੰਚ ਜਿਹੜੀ ਆ ਉਹ ਹੋਈ ਹੈ। ਕਬੀਰ ਸਾਹਿਬ ਜੀ ਵੀ ਸਮਝਾਉਂਦੇ ਆ, ਪਰ ਧਿਆਨ ਰੱਖਿਓ ਇਹ ਮਾਰਗ 'ਤੇ ਵਿਰਲਾ ਵਿਰਲਾ ਚੱਲੇਗਾ, ਬਾਹਰ ਦੇ ਮਾਰਗ ਦੇਖੋਗੇ ਤਾਂ ਲਾਈਨਾਂ ਲੱਗੀਆਂ ਪਈਆਂ, ਭੀੜਾਂ ਲੱਗੀਆਂ ਪਈਆਂ। ਕਬੀਰ ਜਹ ਮਾਰਗ ਪੰਡਿਤ ਗਏ, ਪਾਛੇ ਪਰੇ ਬਹੀਰ, ਪਾਛੇ ਬਹੁਤ ਪਿੱਛੇ ਉਹਨਾਂ ਦੇ ਲੰਬੀ ਲਾਈਨ, ਕਰਮ ਕਾਂਡਾਂ ਦੀ, ਫੋਕਟ ਕਰਮ ਕਰਨ ਵਾਲਿਆਂ ਦੀ ਲਾਈਨ ਬੜੀ ਲੰਬੀ ਲੱਗੀ ਪਈ ਹੈ। ਇੱਕ ਅਵਕਟ ਘਾਟੀ ਰਾਮ ਕੀ ਤੈ ਚੜ੍ਹ ਰਹੇ ਕਬੀਰ, ਕਬੀਰ ਸਾਹਿਬ ਕਹਿੰਦੇ ਜਿਹੜੀ ਅਵਕਟ ਘਾਟੀ ਹੈ ਨਾ, ਉਹ ਮੈਂ ਚੜ੍ਹ ਰਿਹਾ ਅਤੇ ਪਿੱਛੇ ਦੇਖਦਾ ਕੋਈ ਵੀ ਨਹੀਂ ਆਉਂਦਾ ਪਿਆ। ਬੰਦਗੀ ਵਾਲੇ ਰਸਤੇ ਤੋਰਿਆ ਸਾਨੂੰ, ਕਰਮ ਕਾਂਡਾਂ ਵਾਲੇ ਪਾਸੇ ਦੇਖ ਲਓ ਲਾਈਨਾਂ ਲੱਗੀਆਂ ਪਈਆਂ, ਅਤੇ ਬੰਦਗੀ ਵਾਲੇ ਰਸਤੇ ਵਿਰਲੇ ਵਿਰਲੇ ਤੁਰਦੇ ਨੇ, ਹੋਰ ਸੌਖਾ ਕਰਦੇ ਹਾਂ। ਪੈਲਸ ਦੇ ਵਿੱਚ ਕਿੰਨੇ ਬੰਦੇ ਹੁੰਦੇ ਆ, 100, 200, 400, 500, 1000, ਅਤੇ ਜਦੋਂ ਗੁਰੂ ਘਰ ਵਿੱਚ ਆਨੰਦ ਕਾਰਜ ਕਰਨਾ ਹੋਵੇ ਤਾਂ ਕਿੰਨੇ ਬੰਦੇ ਹੁੰਦੇ ਆ, ਜੇ ਉੱਥੇ 100 ਹੈ ਤਾਂ ਇੱਥੇ 10 ਹੁੰਦੇ ਆ, ਜੇ ਉੱਥੇ 500 ਹੈ ਤਾਂ ਇੱਥੇ 50 ਹੁੰਦੇ ਆ, ਕਿੰਨਾ ਫਰਕ ਹੈ। ਉੱਥੇ 500 ਬੰਦਾ, ਇੱਥੇ 50 ਮਸਾਂ ਇਕੱਠੇ ਹੁੰਦੇ ਆ, ਇੱਥੇ ਉਹ ਵੀ ਘਰ ਘਰ ਦੇ ਮੈਂਬਰ ਹੀ ਰਹਿ ਜਾਂਦੇ ਆ, ਬਾਕੀ ਤਾਂ ਸਭ ਖਾਣ ਪੀਣ ਵਿੱਚ ਮਸਤ ਹੀ ਹੁੰਦੇ ਆ। ਉਹ ਹੈ ਕਬੀਰ ਸਾਹਿਬ ਕਹਿੰਦੇ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਜੁੜੇ ਹੋਏ ਆ, ਪਰ ਜਿਹੜੀ ਘਾਟੀ ਮੈਂ ਚੜ੍ਹ ਰਿਹਾ ਉੱਥੇ ਤਾਂ ਵਿਰਲੇ ਵਿਰਲੇ ਹੀ ਮੈਂ। ਇੱਕ ਅਵਕਟ ਘਾਟੀ ਰਾਮ ਕੀ, ਉੱਥੇ ਨੱਚਣਾ ਟੱਪ ਇਹ ਵੀ ਮਾਫ ਕਰਨਾ ਸੱਚਾਈ ਹੈ, ਜਾਣਦੇ ਤੁਸੀਂ ਨਹੀਂ ਹੋ। ਉੱਥੇ ਤਾਂ ਉਹ ਨੱਚਣਾ ਟੱਪਣਾ ਹੁੰਦਾ, ਨਾ ਗੋਡੇ ਦੁੱਖਦੇ ਆ ਨਾ ਪੈਰ ਦੁੱਖਦੇ ਆ, ਅਤੇ ਜੇ ਗੁਰੂ ਘਰ ਵਿੱਚ ਆ ਕੇ ਬੈਠਣਾ ਪੈ ਜਾਵੇ ਤਾਂ ਗੋਡੇ ਦੁਖਣ ਲੱਗ ਜਾਂਦੇ ਆ, ਇਹ ਵੀ ਸੱਚ ਹੈ। ਇੱਥੇ ਬੈਠਣਾ ਔਖਾ, ਇਹੀ ਤਾਂ ਅਵਕਟ ਘੱਟ ਹੀ ਹੈ, ਇੱਥੇ ਬੈਠ ਕੇ ਸ਼ਬਦ ਸੁਣਨਾ ਔਖਾ ਹੈ। ਉੱਥੇ ਲੱਚਰ ਗੀਤ ਸੁਣੀ ਜਾਓ, ਬੜਾ ਮਜ਼ਾ ਆ ਰਿਹਾ, ਸਾਰੀ ਸਾਰੀ ਦਿਹਾੜੀ ਸੁਣੋ, ਬੜਾ ਮਜ਼ਾ ਆ ਰਿਹਾ, ਇੱਥੇ ਇੱਕ ਸ਼ਬਦ ਬੈਠ ਕੇ ਸੁਣਨਾ ਔਖਾ ਹੋ ਜਾਂਦਾ ਹੈ। ਇੱਕ ਸ਼ਬਦ ਵੀ ਜੇ ਗੁਰੂ ਘਰ ਦੇ ਕੀਰਤਨੀ ਸ਼ਬਦ ਵੱਧ ਪੜ੍ਹ ਲੈਣੇ ਇੱਕ, ਤਾਂ ਫਿਰ ਔਖੇ ਹੋ ਜਾਂਦੇ ਹਾਂ ਵੀ ਉੱਧਰ ਤਾਂ ਟਾਈਮ ਹੋਇਆ ਪਿਆ, ਤੁਸੀਂ ਸ਼ਬਦ ਹੋਰ ਸ਼ੁਰੂ ਕਰਤਾ। ਅਤੇ ਉੱਥੇ ਕਦੀ ਕਿਹਾ ਕਿ ਹੁਣ ਤਾਂ ਬਹੁਤ ਸਮਾਂ ਹੋ ਗਿਆ, ਗਾਣੇ ਇਹ DJ ਵੱਜ ਚੱਲਦਾ, ਗਾਣੇ ਚੱਲਦੇ ਹੋਰ ਨਾ ਲਾਇਓ। ਉੱਥੇ ਤਾਂ ਕਹਿੰਦੇ ਜੇ 9 ਵਜੇ ਦਾ ਟਾਈਮ ਹੈ ਤਾਂ ਕੋਈ ਨਹੀਂ, 10 ਵੱਜ ਗਏ ਕੋਈ ਗੱਲ ਨਹੀਂ। ਆਹ ਫਰਕ ਹੈ। ਕਬੀਰ ਸਾਹਿਬ ਕਹਿੰਦੇ ਜਿਹੜੀ ਅਵਕਟ ਘਾਟੀ ਮੈਂ ਚੜ੍ਹ ਰਿਹਾ ਨਾ, ਉੱਥੇ ਵਿਰਲੇ ਵਿਰਲੇ ਆਉਂਦੇ ਆ, ਜਿਹੜੇ ਆ ਫੋਕਟ ਕਰਮ ਕਰਨ ਵਾਲੇ ਨੇ। ਇੱਥੇ ਤਾਂ ਭੀੜਾਂ ਦੀਆਂ ਭੀੜਾਂ ਨੇ, ਲਾਈਨਾਂ ਦੀਆਂ ਲਾਈਨਾਂ ਲੱਗੀਆਂ, ਪਰ ਸਾਨੂੰ ਚੰਗਾ ਹੀ ਉਹ ਲੱਗਦਾ। ਬਹੁਤ ਨੇ ਐਸੀਆਂ ਵਿਚਾਰਾਂ ਇੱਥੇ ਕਰਨ ਵਾਲੀਆਂ, ਪਰ ਆਪਾਂ ਸਮੇਂ ਵਿਦੇ ਦਾਇਰੇ ਵਿੱਚ ਰਹਿ ਕਰਕੇ ਚੱਲੀਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਤੂੰ ਇਸ ਤਨ ਨੂੰ ਘੋੜੀ ਸਮਝ ਲੈ, ਮਨ ਨੇ ਇਹਨੂੰ ਚਲਾਉਣਾ ਹੈ, ਗੁਰੂ ਦੇ ਗਿਆਨ ਦੇ ਰਾਹੀਂ ਸੂਝ ਬੂਝ ਨਾਲ ਇਹਨੂੰ ਚਲਾ, ਪ੍ਰੇਮ ਦਾ ਚਾਬਕ ਲੈ ਲੈ, ਔਰ ਜੋ ਅਘੜਿਆ ਹੈ ਅੰਦਰੋਂ ਘੜ ਕੇ ਸ਼ਿੰਗਾਰ ਲੈ। ਫਿਰ ਇਹਨੂੰ ਅੰਮ੍ਰਿਤ ਰਸ ਪਿਆ ਅਤੇ ਬਾਹਰ ਕਿਹੜੇ ਰਸ ਹੁੰਦੇ ਆ, ਫਿਰ ਇੱਥੇ ਰੁਕਣਾ ਪੈ ਜਾਣਾ ਹੈ। ਜਿਸ ਘਰ ਸਾਡੀ ਹਾਲਤ ਕਿੰਨੀ ਮਾੜੀ ਹੋ ਚੁੱਕੀ ਹੈ, ਜਿਸ ਘਰ ਦੇ ਵਿੱਚ ਸਹਿਜ ਪਾਠ ਕੀਤਾ, ਹਫ਼ਤਾ ਤਾਂ ਲੱਗਾ ਹੀ ਹੈ ਨਾ, ਕਮ ਸੇ ਕਮ 10-12-13 ਦਿਨ ਤਾਂ ਲੱਗੇ ਨੇ, 10 ਦਿਨ 12 ਦਿਨ 13 ਦਿਨ, ਚਲੋ ਹਫ਼ਤਾ ਹੀ ਮੰਨ ਕੇ ਚੱਲੋ, ਸਹਿਜ ਪਾਠ ਕੀਤਾ ਅਤੇ ਸਹਿਜ ਪਾਠ ਕਰਦਿਆਂ ਗੁਰੂ ਸਾਹਿਬ 7-8 ਦਿਨ ਤੁਹਾਡੇ ਘਰ ਸੰਪੂਰਨ ਬਾਣੀ ਦਾ ਪਾਠ, ਅਤੇ ਜਦੋਂ ਹੀ ਸਮਾਪਤੀ ਜਿਸ ਦਿਨ ਹੋਈ ਉਸੇ ਦਿਨ ਫਿਰ ਗੁਰੂ ਮਹਾਰਾਜ ਹਜੇ ਘਰ ਨਹੀਂ, ਗੁਰੂ ਘਰ ਨਹੀਂ ਪਹੁੰਚੇ ਹੋਣਗੇ, ਅਤੇ ਪਿੱਛੋਂ ਰਸ ਹੋਰ ਸ਼ੁਰੂ ਹੋ ਜਾਂਦੇ ਆ, ਅਤੇ ਫਿਰ ਅਸੀਂ ਕਿਵੇਂ ਕਵਾਂਗੇ ਸਾਡੀ ਜ਼ਿੰਦਗੀ 'ਚ ਆਨੰਦ ਕਾਰਜ ਹੈ, ਆਨੰਦਮਈ ਸਮਾਂ ਹੈ, ਅਸੀਂ ਤਾਂ ਉਹ ਮਾਹੌਲ ਰਹਿਣ ਹੀ ਨਹੀਂ ਦਿੱਤਾ, ਅਸੀਂ ਤਾਂ ਰਸ ਹੋਰ ਹੀ ਪਿਆਉਣ ਲੱਗ ਪਏ, ਅਸੀਂ ਹੋਰ ਹੀ ਜਿਹੜੇ ਨਾ ਖਾਣ ਯੋਗ ਭੋਜਨ ਸੀ ਉਹ ਵਰਤਾਉਣ ਲੱਗ ਪਏ। ਦਿਖਾਵਾ ਹੀ ਕੀਤਾ, ਫਿਰ ਇੱਕ ਫਾਰਮੈਲਿਟੀ ਕੀਤੀ ਆ ਨਾ, ਦਿਖਾਵਾ ਕੀਤਾ ਵੀ ਅਸੀਂ ਕਹਿਣ ਜੋਗੇ ਹੋਵਾਂਗੇ ਕਿ ਪਾਠ ਕਰਾਇਆ ਸੀ, ਕੀਰਤਨ ਕਰਾਇਆ ਸੀ, ਪਾਠ ਕਰਾਇਆ, ਲੰਗਰ ਲਾਇਆ, ਕਹਿਣ ਜੋਗੇ ਹੀ ਹਾਂ, ਮੂੰਹ ਦਿਖਾਉਣ ਜੋਗੇ ਹਾਂ ਵੀ ਅਸੀਂ ਕਰਾਇਆ ਸੀ, ਪਰ ਗੁਰਬਾਣੀ ਦਿੱਤੀ ਕਾਹਦੇ ਵਾਸਤੇ ਸੀ ਇਹ ਭੁੱਲ ਗਏ ਅਸੀਂ। ਹੁਣ ਸਮਝਿਓ, ਮਹਾਰਾਜ ਜੀ ਕਹਿੰਦੇ ਮਹਾਂਮਾਰਗ ਪੰਥ ਬਿਖੜਾ, ਇਹ ਅੰਦਰ ਦਾ ਸਫ਼ਰ ਹੈ ਜਿਹੜਾ ਤੂੰ ਕਰਨਾ, ਜਨ ਨਾਨਕ ਪਾਰ ਲੰਘਾਇਆ, ਗੁਰੂ ਦੇ ਗਿਆਨ ਨੇ ਸੋਝੀ ਦੇ ਕੇ ਫਿਰ ਇਹ ਜਿਹੜਾ ਬਿਖੜਾ ਪੰਥ ਰਸਤਾ ਸੀ ਔਰ ਜਿਹੜਾ ਲੰਬੇਰਾ ਰਸਤਾ ਸੀ ਉਹਦੇ ਤੋਂ ਗੁਰੂ ਨੇ ਗਿਆਨ ਦੇ ਕੇ ਜਨ ਬਣਾ ਕੇ ਪਾਰ ਲੰਘਾ ਦਿੱਤਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ,
1: ਘੋੜੀ ਤੇ ਜਨ ਦੇਹੇ ਰਾਮ ਪਾਇਆ ਰਾਮ।
0: ਇੱਕ ਗੱਲ ਨੋਟ ਕਰਕੇ ਚੱਲਿਓ, ਬਾਹਰ ਤਾਂ ਘੋੜੀ ਪੈਸੇ ਦੇ ਕੇ ਮੰਗਾਈ ਹੁੰਦੀ ਹੈ, ਜਿਹਦੇ ਤੇ ਦੁਲਹੇ ਨੇ ਉਸ ਲਾੜੇ ਨੇ ਬੈਠਣਾ ਹੁੰਦਾ, ਤੇ ਉਹਦਾ ਮਾਲਕ ਵੀ ਉਹਦੇ ਨਾਲ ਹੀ ਹੁੰਦਾ ਵੀ ਮੈਂ ਇੰਨੇ ਟਾਈਮ ਵਾਸਤੇ ਤੁਹਾਡੇ ਕੋਲ ਆਇਆ, ਇੰਨੇ ਪੈਸੇ ਲੱਗਣਗੇ, ਇੰਨੇ ਟਾਈਮ ਬਾਅਦ ਮੈਂ ਚਲੇ ਜਾਣਾ ਘੋੜੀ ਲੈ ਕੇ। ਪਰ ਇੱਥੇ ਗੱਲ ਦੇਹ ਦੀ ਹੋ ਰਹੀ ਹੈ, ਇਹ ਦੇਹ ਇਹ ਸਰੀਰ ਵੀ ਇੱਕ ਘੋੜੀ ਹੈ, ਪਰ ਇਹਨੂੰ ਬਣਾਉਣ ਵਾਲਾ ਅਤੇ ਇਹਦਾ ਮਾਲਕ ਕੌਣ ਹੈ? ਪਰਮੇਸ਼ਵਰ। ਇਹ ਉਹਨੇ ਹੀ ਸਾਜਿਆ ਸਵਾਰਿਆ ਸ਼ਿੰਗਾਰਿਆ ਨਾ, ਮਨੁੱਖਾ ਦੇਹੀ ਤਾਂ ਉਹਨੇ ਹੀ ਦਿੱਤੀ ਹੈ। ਤਾਂ ਮਹਾਰਾਜ ਕਹਿੰਦੇ ਘੋੜੀ ਤੇਜਣ ਦੇਹ ਰਾਮ ਉਹ ਪਾਈਆ ਰਾਮ। ਆਹ ਜਿਹੜੀ ਬੜੀ ਮਨ ਦੇ ਰਾਹੀਂ ਤੇਜ਼ ਦੌੜਦੀ ਹੈ, ਮਨ ਚੰਚਲ ਹੈ ਨਾ, ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਮਨ ਦੀ ਸਪੀਡ ਅੱਜ ਵੀ ਸਭ ਤੋਂ ਵੱਧ ਹੈ। ਅਸੀਂ ਗੱਡੀਆਂ ਚੈੱਕ ਕਰਦੇ ਹਾਂ ਵੀ ਸਭ ਤੋਂ ਵੱਧ ਸਪੀਡ ਕਿਹਦੀ ਹੈ? ਸਭ ਤੋਂ ਵੱਧ ਤੇਜ਼ ਰਫ਼ਤਾਰ ਕਿਹਦੀ ਹੈ? ਪਰ ਮਨ ਤੋਂ ਵੱਧ ਕੇ ਰਫ਼ਤਾਰ ਅੱਜ ਕਿਸੇ ਦੀ ਵੀ ਨਹੀਂ ਹੈ। ਸਭ ਤੋਂ ਜ਼ਿਆਦਾ ਸਪੀਡ ਇਹਦੀ ਹੈ, ਇੱਕ ਪਲ 'ਚ ਕਿਤੇ, ਇੱਕ ਪਲ 'ਚ ਕਿਤੇ। ਅੱਖ ਝਮਕੋ ਅਤੇ ਮਨ ਕਿਤੇ ਪਹੁੰਚ ਜਾਂਦਾ, ਅੱਖ ਝਮਕੋ ਮਨ ਕਿਤੇ ਪਹੁੰਚ ਜਾਂਦਾ। ਕਹਿੰਦੇ ਨੇ ਇਹ ਜਿਹੜੀ ਦੇਹ ਹੈ ਨਾ ਪੰਜ ਤੱਤਾਂ ਵਾਲੀ, ਇਹ ਪਰਮੇਸ਼ਵਰ ਨੇ ਉਪਾਈਆ, ਇਹ ਉਹਨੇ ਪੈਦਾ ਕੀਤੀ ਹੈ। ਇਹ ਬਣਤਰ ਜਿਹੜੀ ਆ ਇਹ ਉਸ ਅਕਾਲ ਪੁਰਖ

ਗੁਰਬਾਣੀ ਦੇ ਵਿੱਚ ਤੇਜਣ ਵੀ ਘੋੜੀ ਵਾਸਤੇ ਆਇਆ, ਘੋੜੀ ਸ਼ਬਦ ਵੀ ਘੋੜੀ ਵਾਸਤੇ ਹੈ, ਔਰ ਤੁਖਾਈਆ ਵੀ ਘੋੜੀ ਵਾਸਤੇ ਹੀ ਹੈ। ਵੱਖ ਵੱਖ ਨਾਮ ਵੱਖ ਵੱਖ ਇਲਾਕਿਆਂ ਦੇ ਵਿੱਚ ਨਾਮ ਬਦਲ ਜਾਂਦੇ ਆ, ਵੱਖਰ ਵੱਖ ਬੋਲੀਆਂ ਬਦਲ ਜਾਂਦੀਆਂ ਨੇ, ਵੱਖ ਵੱਖ ਇਲਾਕੇ ਦੀਆਂ ਭਾਸ਼ਾਵਾਂ ਬੋਲੀਆਂ ਬਦਲ ਜਾਂਦੀਆਂ। ਇਹ ਜਿਹੜਾ ਤੁਖਾਈਆ ਵੀ ਘੋੜੀ ਨੂੰ ਕਿਹਾ ਜਾਂਦਾ। ਮਹਾਰਾਜ ਜੀ ਕਹਿੰਦੇ ਜਿੱਤ ਹਰ ਪ੍ਰਭ ਜਾਪੈ ਸਾ ਧੰਨ ਧੰਨ ਤੁਖਾਈਆ ਰਾਮ। ਉਹ ਮਨੁੱਖਾ ਦੇਹੀ ਵਾਲੀ ਘੋੜੀ ਧੰਨ ਹੈ, ਉਹਨੂੰ ਸ਼ਾਬਾਸ਼ੀ ਦਿੱਤੀ ਜਾਂਦੀ ਹੈ। ਹੁਣ ਇੱਥੇ ਧੰਨ ਦੇ ਨੰਨੇ ਨੂੰ ਔਂਕੜ ਲੱਗ ਗਈ ਹੈ, ਸ਼ਾਬਾਸ਼, ਧੰਨਤਾ ਦੇ ਯੋਗ, ਸ਼ਾਬਾਸ਼ੀ। ਉਹਨੂੰ ਧੰਨ ਧੰਨ ਆਖਿਆ ਜਾਂਦਾ ਕਿਉਂਕਿ ਧੰਨ ਇਸਤਰੀ ਲਈ ਵੀ ਆਇਆ, ਇਸਤਰੀ ਵਾਚਕ ਵੀ ਆਇਆ। ਕਰਮਹੀਣ ਧੰਨ ਕਰੈ ਬੇਨੰਤੀ, ਉੱਥੇ ਧੰਨ ਜੀਵ ਇਸਤਰੀ ਵਾਸਤੇ ਹੈ। ਇੱਥੇ ਧੰਨ ਧੰਨ ਜਿਹੜਾ ਉਹ ਮਾਇਆਵੀ ਪਦਾਰਥਾਂ ਵਾਸਤੇ ਵੀ ਆਇਆ, ਜਿਵੇਂ ਸੱਚਾ ਧੰਨ ਕੱਚਾ ਧੰਨ, ਕਾਚਾ ਧੰਨ ਫੁੰਨ ਆਵੇ ਜਾਏ, ਪਰ ਇੱਥੇ ਜਿਹੜਾ ਧੰਨ ਆਇਆ ਉਹ ਧੰਨਤਾ ਦੇ ਯੋਗ ਵਾਸਤੇ ਆਇਆ, ਵੀ ਉਹ ਧੰਨਤਾ ਦੇ ਯੋਗ ਹੈ, ਸ਼ਾਬਾਸ਼ੀ ਹੈ ਉਹਨੂੰ। ਜਿਤ ਹਰ ਪ੍ਰਭ ਜਾਪੈ, ਜਿਸ ਨੇ ਗੁਰੂ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਜਪ ਲਿਆ। ਅਸੀਂ ਮਨੁੱਖਾ ਦੇਹੀ ਲੈ ਕੇ ਆਏ ਹਾਂ, ਕਾਹਦੇ ਵਾਸਤੇ? ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਮਨੁੱਖਾ ਦੇਹੀ ਨੂੰ ਕਿਹਾ ਗਿਆ, ਹੋਰ ਕਿਸੇ ਵੀ ਦੇਹੀ ਨੂੰ ਨਹੀਂ ਕਿਹਾ ਗਿਆ। ਭਾਵੇਂ ਉਹ ਪਸ਼ੂ ਹੈ, ਪੰਛੀ ਹੈ, ਜਾਨਵਰ, ਜਿੰਨੀਆਂ ਵੀ ਦੇਹਾਂ ਨੇ, ਸਰੀਰ ਨੇ, ਕਦੇ ਕਿਸੇ ਨੂੰ ਆਵਾਜ਼ ਮਾਰ ਕੇ ਰੋਕ ਕੇ ਕਿਹਾ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ, ਕੇਵਲ ਮਨੁੱਖਾ ਦੇਹੀ ਵਾਲਿਆਂ ਨੂੰ ਹੀ ਆਵਾਜ਼ ਦੇ ਕੇ ਸਮਝਾਇਆ ਗਿਆ, ਕਿਉਂਕਿ ਇਹ ਮਨੁੱਖਾ ਦੇਹੀ ਹੀ ਪਰਮੇਸ਼ਵਰ ਦੇ ਮਿਲਾਪ ਵਾਸਤੇ ਹੈ। ਇਹ ਮਨੁੱਖਾ ਜਨਮ ਪਰਮੇਸ਼ਵਰ ਦੇ ਮਿਲਾਪ ਵਾਸਤੇ ਹੈ। ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜਦੋਂ ਭਾਈ ਮਰਦਾਨਾ ਜੀ ਨੇ ਸਰੀਰਕ ਚੋਲਾ ਤਿਆਗਣਾ, 52-53 ਸਾਲ ਸੰਗ ਕੀਤਾ ਗੁਰੂ ਨਾਨਕ ਸਾਹਿਬ ਦਾ, ਸੰਗਤ ਕੀਤੀ, ਨਾਲ ਤੁਰੇ, ਬੜੀਆਂ ਅਵਕਟ ਘਾਟੀਆਂ ਆਈਆਂ, ਗੁਰੂ ਨਾਨਕ ਸਾਹਿਬ ਨੇ ਬਾਂਹ ਪਕੜ ਕੇ ਪਾਰ ਲੰਘਾਇਆ, ਬੜੇ ਉਤਰਾਅ ਚੜ੍ਹਾਅ ਆਏ ਇਹਨਾਂ ਸਾਲਾਂ ਵਿੱਚ, ਪਾਰ ਬਾਂਹ ਨਹੀਂ ਛੱਡੀ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੀ, ਅੱਜ ਵੀ ਗੁਰੂ ਮਹਾਰਾਜ ਦੇ ਨਾਲ ਹੀ ਨੇ। ਇੱਕ ਬਾਬਾ ਅਕਾਲ ਰੂਪ, ਦੂਜਾ ਰੱਬਾ ਪੀ ਮਰਦਾਨਾ। ਅਤੇ ਜਦੋਂ ਸਰੀਰਕ ਚੋਲਾ ਤਿਆਗਣਾ ਨਾ, ਅਤੇ ਮਹਾਰਾਜ ਜੀ ਵੈਸੇ ਹੀ ਸੁਭਾਵਕ ਹੀ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਿਆ ਤੇਰੀ, ਕਿਉਂਕਿ ਉਹ ਜਿਸ ਘਰ ਵਿੱਚ ਉਹਨਾਂ ਨੇ ਜਨਮ ਲਿਆ ਸੀ ਉਸ ਮੁਤਾਬਕ ਤੇ ਉਹਨਾਂ ਨੂੰ ਦਫਨਾਇਆ ਜਾਂਦਾ, ਉਹਨਾਂ ਦੀ ਇੱਕ ਜਿਹੜੀ ਹੈ ਥਾਂ ਬਣਾਈ ਜਾਂਦੀ ਹੈ। ਅਤੇ ਮਹਾਰਾਜ ਕਹਿੰਦੇ ਤੇਰੀ ਕੋਈ ਜਗ੍ਹਾ ਬਣਾ ਦਿਆਂ, ਤੇਰੀ ਇਹ ਦੇਹ ਨੇ ਸਰੀਰ ਛੱਡਣਾ ਜਿਹੜਾ ਅੱਜ, ਅਤੇ ਸਾਹਿਬ ਕਹਿੰਦੇ ਕੋਈ ਥਾਂ ਬਣਾ ਦਿਆਂ, ਕੋਈ ਜਗ੍ਹਾ ਤੇਰੀ ਬਣਾ ਦਿਆਂ। ਅਤੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਤੁਹਾਡੇ ਨਾਲ ਇੰਨਾ ਸੰਗ ਕੀਤਾ, ਹਜੇ ਵੀ ਮੈਨੂੰ ਦੇਹੀ ਵਿੱਚ ਰੱਖਣਾ ਚਾਹੁੰਦੇ ਹੋ, ਹਜੇ ਵੀ ਮੇਰਾ ਦਿਓਰਾ ਹੀ ਬਣਾ ਕੇ ਰੱਖਣਾ ਚਾਹੁੰਦੇ ਹੋ, ਹੁਣ ਤਾਂ ਇਸ ਦੇਰੇ ਤੋਂ ਮੁਕਤ ਕਰ ਦਿਓ, ਹੁਣ ਮੈਂ ਇਸ ਦੇਹੀ ਦੇ ਵਿੱਚ ਨਹੀਂ ਅਟਕਣਾ ਚਾਹੁੰਦਾ, ਹੁਣ ਮੈਂ ਇਹਦੇ ਤੋਂ ਸਦਾ ਲਈ ਮੁਕਤ ਹੋ ਜਾਣਾ ਚਾਹੁੰਦਾ। ਅਤੇ ਮਹਾਰਾਜ ਹੱਸ ਪਏ, ਕਹਿੰਦੇ ਬਸ ਇਹੀ ਤੇਰੇ ਤੋਂ ਸੁਣਨਾ ਸੀ, ਵੀ ਇੰਨੇ ਸਾਲ ਸੰਗਤ ਕੀਤੀ, ਇੰਨੀ ਬਾਣੀ ਧੁਰ ਤੋਂ ਆਈ, ਤੂੰ ਉਹਦੇ ਨਾਲ ਰਬਾਬ ਵਜਾਈ ਅਤੇ ਮੈਂ ਗਾਇਆ, ਕਿ ਉਹ ਬਾਣੀ ਕੇਵਲ ਰਬਾਬ ਤਾਂ ਨਹੀਂ ਇੰਨੇ ਸਾਲ ਵੱਜੀ, ਅੰਦਰੋਂ ਮੁਕਤ ਹੋ ਗਿਆ ਇਸ ਦੇਹ ਨੂੰ ਤਿਆਗਣ ਲਈ। ਪਰ ਅੱਜ ਦੇਖੋ ਤੁਸੀਂ, ਜਿਹੜੇ ਬਾਣੀ ਪੜ੍ਹਦੇ ਆ ਉਹ ਜਾਂਦੇ ਨੇ ਕਬਰਾਂ 'ਤੇ, ਉਹ ਜਾਂਦੇ ਨੇ, ਉਹਨਾਂ ਨੇ ਵੱਡੇ ਵਡੇਰਿਆਂ ਦੀਆਂ ਥਾਵਾਂ ਬਣਾਈਆਂ ਅਤੇ ਪੂਜਦੇ ਨੇ ਜਾ ਕੇ, ਇੱਕ ਪਾਸੇ ਬਾਣੀ ਵੀ ਪੜ੍ਹਦੇ ਆ, ਇੱਕ ਪਾਸੇ ਕਬਰਾਂ ਨੂੰ ਵੀ ਉਹ ਪੂਜ ਰਹੇ ਆ, ਉਹ ਦੇਹ ਵਿੱਚੋਂ ਕਿੱਦਾਂ ਨਿਕਲਣਗੇ? ਉਹ ਦੇਹ ਵਿੱਚੋਂ ਨਿਕਲ ਹੀ ਨਹੀਂ ਸਕਦੇ, ਉਹ ਦਿਓਰੇ ਹੀ ਪੂਜ ਰਹੇ ਨੇ। ਅਸੀਂ ਗੁਰਬਾਣੀ ਪੜ੍ਹ ਕੇ ਜੀਵਨ ਮੁਕਤ ਹੋਣਾ ਹੈ। ਰਾਤ ਇਤਿਹਾਸ ਸੁਣਿਆ ਜਿਨ੍ਹਾਂ ਨੇ, ਉਹਨਾਂ ਨੂੰ ਪਤਾ ਹੋਏਗਾ
ਮਾਤਾ ਗੁਜ਼ਰ ਕੌਰ ਜੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ, ਉੱਥੇ ਜੀਵਨ ਮੁਕਤ ਵਾਲੇ ਦੀ ਜਿਹੜੀ ਆ ਉਹ ਗੱਲ ਚੱਲ ਪਈ। ਤੈਸਾ ਸਵਰਨ ਤੈਸੀ ਉਸ ਮਾਟੀ, ਉਹਦੇ ਲਈ ਮਿੱਟੀ ਅਤੇ ਸੋਨਾ ਇੱਕ ਬਰਾਬਰ ਹੋ ਜਾਂਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਅਤੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਲੰਘਦੇ ਆ, ਮਾਤਾ ਜੀ ਰੋਕ ਕੇ ਬਿਠਾ ਕੇ ਪੁੱਛਦੇ ਆ, ਪੁੱਤਰ ਜੀ, ਕਿਉਂਕਿ ਮਾਤਾ ਹੈ ਆਪਣੇ ਪੁੱਤਰ ਜੀ ਨੂੰ ਪੁੱਛਦੇ ਆ ਕਿ ਕੋਈ ਹੈ ਜਿਹਨੂੰ ਦੇਖ ਕੇ ਕਿਹਾ ਜਾ ਸਕੇ ਕਿ ਇਹ ਦੇਹ ਤੋਂ ਮੁਕਤ ਹੋ ਗਿਆ, ਇਹ ਜੀਵਨ ਮੁਕਤ ਹੋ ਗਿਆ, ਜਿਹਨੇ ਪਰਮੇਸ਼ਵਰ ਦੇ ਹੁਕਮ ਵਿੱਚ ਤੁਰਨਾ ਕੀਤਾ, ਜਿਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਢੁੱਕਦਾ ਹੋਵੇ, ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਹੋਵੇ। ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਅਤੇ ਗੁਰੂ ਮਹਾਰਾਜ ਕਹਿੰਦੇ ਮਾਤਾ ਜੀ ਥੋੜ੍ਹਾ ਜਿਹਾ ਸਮਾਂ ਦਿਓ, ਕੱਲ੍ਹ ਜਦੋਂ ਦਿਨ ਚੜ੍ਹੇਗਾ ਅਤੇ ਤੁਹਾਨੂੰ ਉਹਦੇ ਦੀਦਾਰ ਕਰਾਵਾਂਗੇ ਅਤੇ ਤੁਸੀਂ ਉਹਨੂੰ ਵੇਖ ਕੇ ਹੀ ਭੋਜਨ ਛਕਿਓ। ਇੰਨੀ ਗੱਲ ਮਹਾਰਾਜ ਨੇ ਕਹਿਤੀ। ਬਾਹਰ ਆ ਕੇ ਹੁਣ ਦੇਖਦੇ ਆ ਵੀ ਕਿੰਨੇ ਗੁਰੂ ਕੇ ਪਿਆਰੇ ਨੇ, ਕਈ ਸਿੱਖ ਨੇ, ਕਈ ਗੁਰਸਿੱਖ ਨੇ ਅਤੇ ਕਈ ਗੁਰਸਿੱਖੜੇ ਨੇ, ਅਤੇ ਜਿਨ੍ਹਾਂ ਨੂੰ ਮਾਤਾ ਜੀ ਦੇਖਣਾ ਚਾਹੁੰਦੇ ਆ ਉਹ ਗੁਰਸਿੱਖੜੇ ਨੇ। ਅਤੇ ਗੁਰਸਿੱਖੜਾ ਕੌਣ ਹੈ? ਫਿਰ ਧਿਆਨ ਚਲਾ ਗਿਆ ਬਾਬਾ ਬੁੱਢਾ ਸਾਹਿਬ ਜੀ ਵੱਲ ਵੀ ਗੁਰੂ ਨਾਨਕ ਸਾਹਿਬ ਜੀ ਕੋਲੋਂ ਜਿਹੜੀ ਸਿੱਖੀ ਨੂੰ ਕਮਾ ਕੇ ਜੀਵਨ ਮੁਕਤ ਹੋ ਗਿਆ ਸੀ, ਉਹ ਜਿਹਦੇ ਵਿੱਚ ਬ੍ਰਹਮ ਗਿਆਨੀ ਵਾਲੇ ਲੱਛਣ ਸੀ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਤੇ ਰਾਤ ਵੀ ਬੇਨਤੀ ਕੀਤੀ ਹੈ, ਸਾਡੇ ਦਿਮਾਗ ਵਿੱਚ ਸਿਰਫ ਇੰਨੀ ਗੱਲ ਬੈਠੀ ਹੈ ਕਿ ਬਾਬਾ ਬੁੱਢਾ ਜੀ ਨੇ ਗੰਢਾ ਭੰਨਿਆ ਅਤੇ ਗੰਢਾ ਭੰਨ ਕੇ ਅਰਦਾਸ ਕੀਤੀ। ਸਿਰਫ ਗੰਢਾ ਭੰਨਣ ਤੱਕ ਹੀ ਰੱਖਿਆ ਬਾਬਾ ਬੁੱਢਾ ਜੀ ਨੂੰ, ਉਸ ਤੋਂ ਅੱਗੇ ਆਪਾਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਕਿੰਨਾ ਮਹਾਨ ਹੈ, ਕਿੰਨੀਆਂ ਵੱਡੀਆਂ ਕਮਾਈਆਂ ਕੀਤੀਆਂ ਉਹਨਾਂ ਨੇ, ਕਿੰਨੀ ਵੱਡੀ ਕਮਾਈ ਹੈ। ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਤੱਕ ਦਾ ਸਫ਼ਰ ਕੀਤਾ ਹੈ, 12 ਸਾਲ ਤੋਂ 125 ਸਾਲ 113 ਸਾਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਰਹਿ ਕੇ ਜੀਵਨ ਮੁਕਤ ਹੋਏ ਨੇ, ਬ੍ਰਹਮ ਗਿਆਨੀ ਵਾਲੇ ਉਹ ਗੁਣ ਗ੍ਰਹਿਣ ਕੀਤੇ ਆ। ਪਰ ਅਸੀਂ ਯਾਦ ਕਰਦੇ ਹਾਂ ਸਿਰਫ ਗੰਢਾ ਭੰਨਣ ਤੱਕ ਹੀ, ਅਸੀਂ ਉਹਨਾਂ ਦੇ ਜੀਵਨ ਨੂੰ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹਨਾਂ ਦੀ ਕਮਾਈ ਕਿੰਨੀ ਵੱਡੀ ਹੈ, ਉਹਨਾਂ ਦਾ ਜੀਵਨ ਕਿੰਨਾ ਮਹਾਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਦੇ ਕਰਦੇ ਉਹਨਾਂ ਦੀ ਅੰਸ਼ ਵੰਸ਼ ਵਿੱਚ ਭਾਈ ਰਾਮ ਕੋਇਰ ਜੀ ਨੇ ਉਹਨਾਂ ਵੱਲ ਧਿਆਨ ਗਿਆ ਅਤੇ ਮਾਤਾ ਜੀ ਨੂੰ ਉਸੇ ਵੇਲੇ ਆਖਿਆ ਵੀ ਤੁਹਾਨੂੰ ਐਸੀ ਰੂਹ ਦੇ ਦੀਦਾਰ ਹੋ ਸਕਦੇ ਆ। ਉਹ ਕੌਣ ਨੇ? ਭਾਈ ਰਾਮ ਕੋਇਰ ਜੀ, ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ, ਜਿਹੜੇ ਜਿਨ੍ਹਾਂ ਨੇ ਗੁਰਬਾਣੀ ਨੂੰ ਕਮਾਇਆ, ਜਿਨ੍ਹਾਂ ਨੇ ਸਿੱਖੀ ਨੂੰ ਕਮਾ ਕੇ ਜੀਵਨ ਮੁਕਤ ਹੋਣਾ ਕੀਤਾ। ਉੱਥੇ ਫਿਰ ਮਾਤਾ ਜੀ ਭਾਈ ਰਾਮ ਕੋਇਰ ਜੀ ਨੂੰ ਮਿਲਦੇ ਆ। ਖੈਰ, ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਸਾਹਿਬ ਕਹਿੰਦੇ ਬਾਹਰੋਂ ਹੀ ਹਾਰ ਸ਼ਿੰਗਾਰ ਨਾ ਕਰਦੇ ਰਹਿ ਜਿਓ, ਨਹੀਂ ਤੇ ਜੀਵਨ ਅਧੂਰਾ ਰਹਿ ਜਾਏਗਾ। ਭਾਦੋਏ

0: ਇਹ ਜਿਹੜੀ ਤੇਜ ਮਨ ਦੇ ਰਾਹੀਂ ਦੌੜਨ ਵਾਲੀ ਜਿਹੜੀ ਆ ਘੋੜੀ, ਇਹ ਦੇਹ ਰਾਮ ਉਪਾਈਆ ਰਾਮ, ਇਹ ਰਾਮ ਨੇ, ਰਾਮ ਦੇ ਮਾਂ ਅੱਖਰ ਨੂੰ ਸਿਹਾਰੀ ਨੇ, ਇਹ ਰਾਮ ਪਰਮੇਸ਼ਵਰ ਨੇ ਇਹਨੂੰ ਪੈਦਾ ਕੀਤਾ। ਜਿਤ ਹਰ ਪ੍ਰਭ ਜਪੈ, ਫਿਰ ਜਿਸ ਨੇ ਹਰੀ ਪ੍ਰਭੂ ਨੂੰ ਯਾਦ ਕਰਕੇ ਜਪਿਆ ਸਿਮਰਿਆ, ਸਾ ਧਨ ਧਨ ਤੁਖਈਆ ਰਾਮ, ਉਹ ਧਨਤਾ ਦੇ ਯੋਗ ਹੋ ਗਿਆ। ਉਹ ਫਿਰ ਇਸ ਮਨੁੱਖਾ ਦੇਹੀ ਦੇ ਵਿੱਚ ਗੁਰਸਿੱਖੜਾ ਹੋ ਨਿਬੜਿਆ, ਉਹ ਫਿਰ ਪੂਜਣ ਯੋਗ ਧਨਤਾ ਦੇ ਯੋਗ ਹੋ ਗਿਆ, ਮਾਨ ਸਨਮਾਨ ਦੇ ਯੋਗ ਹੋ ਗਿਆ, ਉਹਨੂੰ ਫਿਰ ਸ਼ਾਬਾਸ਼ੀ ਮਿਲਦੀ ਹੈ।
1: ਜਿਤ ਹਰ ਪ੍ਰਭ ਜਪੈ ਸਾ ਧਨ ਸਬਸੇ ਤੁਰ ਪਾਇਆ ਕਿਰਤ ਜੁੜੰਦਾ।
0: ਜਿਤ ਹਰ ਪ੍ਰਭ ਜਪੈ, ਜਿਸ ਨੇ ਹਰੀ ਪ੍ਰਭੂ ਨੂੰ ਜਪ ਲਿਆ, ਸਾ ਧਨ ਸ਼ਾਬਾਸ਼ੈ, ਉਹ ਧਨ ਹੈ, ਉਹਨੂੰ ਸ਼ਾਬਾਸ਼ੀ ਵਾਹਿਗੁਰੂ ਜੀ ਵੱਲੋਂ ਮਿਲਦੀ ਹੈ। ਉਹਦਾ ਜਨਮ ਸਵਰ ਗਿਆ, ਉਹਦਾ ਆਉਣਾ ਪ੍ਰਵਾਨ ਹੋ ਗਿਆ, ਉਹਦਾ ਜਾਣਾ ਵੀ ਪ੍ਰਵਾਨ ਹੋ ਗਿਆ। ਮਹਾਰਾਜ ਕਹਿੰਦੇ ਉਹਨੂੰ ਸ਼ਾਬਾਸ਼ੀ ਹੈ, ਪਰ ਇਹ ਹੋਇਆ ਕਿਵੇਂ? ਧੁਰ ਪਾਇਆ ਕਿਰਤ ਜੁੜਨ ਦਾ, ਇਹਦੇ ਵਿੱਚ ਸਾਡੇ ਕੀਤੇ ਹੋਏ ਕਰਮ ਨੇ ਵੀ ਆਪਣਾ ਰੋਲ ਅਦਾ ਕਰਨਾ ਹੈ, ਇਹ ਵੀ ਧਿਆਨ ਰੱਖਿਓ। ਜਿਹੜੇ ਅਸੀਂ ਕੀਤੇ ਕਰਮ ਨੇ, ਉਸ ਕੀਤੇ ਹੋਏ ਕਰਮ ਨੇ ਵੀ ਆਪਣਾ ਰੋਲ ਨਿਭਾਉਣਾ, ਜਿਹਨੇ ਸਾਨੂੰ ਸਤਿਗੁਰੂ ਅਤੇ ਸਤਿਗੁਰੂ ਦੀ ਬਾਣੀ ਨਾਲ ਜੋੜਨਾ। ਸਾਰੇ ਨਹੀਂ ਜੁੜ ਸਕਦੇ, ਕਈਆਂ ਨੂੰ ਆਪਾਂ ਜ਼ੋਰ ਲਾਉਂਦੇ ਰਹਿ ਜਾਂਦੇ ਹਾਂ, ਗੁਰੂ ਘਰ ਆਇਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਸ਼ਬਦ ਸੁਣਿਆ ਕਰੋ, ਸੰਗਤ ਕਰਿਆ ਕਰੋ, ਨਹੀਂ ਆਉਂਦੇ। ਕਿਉਂ? ਕਿਉਂਕਿ ਉਹਨਾਂ ਦੇ ਪੂਰਬਲੇ ਕਰਮ ਹੀ ਇੱਦਾਂ ਦੇ ਨੇ, ਉਹ ਨਹੀਂ ਜੁੜ ਪਾਉਂਦੇ। ਕੋਈ ਤਾਂ ਕੋਈ ਐਸਾ ਪੂਰਬਲਾ ਕਰਮ ਅਸੀਂ ਕੀਤਾ ਹੋਏਗਾ ਜਿਹਦੇ ਨਾਲ ਅੱਜ ਅਸੀਂ ਸਤਿਗੁਰੂ ਨਾਲ ਜੁੜੇ ਹੋਏ ਹਾਂ, ਜਿਹਦੇ ਨਾਲ ਸੰਗਤ ਨਾਲ ਜੁੜੇ ਹੋਏ ਹਾਂ, ਜਿਹਦੇ ਕਰਕੇ ਧੁਰ ਕੀ ਬਾਣੀ ਨਾਲ ਜੁੜੇ ਹਾਂ, ਕੋਈ ਤਾਂ ਸਾਡਾ ਪੂਰਬਲਾ ਕਰਮ ਹੋਏਗਾ। ਇਹ ਕਰਮ ਨੇ ਵੀ ਆਪਣਾ ਰੋਲ ਅਦਾ ਕਰਨਾ ਹੈ, ਕਿਉਂਕਿ ਕੀਤੇ ਕਰਮ ਨੇ ਹੀ ਮਿਲਾਉਣਾ ਅਤੇ ਵਿਛੋੜਨਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਮਿਲੋ ਰਾਮ ਚਾਰ ਕੁੰਟ ਦਹ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿਰਤ, ਕਿਰਤ ਦਾ ਅਰਥ ਹੁੰਦਾ ਕੀਤੇ ਹੋਏ ਕਰਮ, ਪੂਰਬਲੇ ਪਿਛਲੇ ਸਮੇਂ ਦੇ, ਜਿਹੜੇ ਪਿਛਲੇ ਕੀਤੇ ਕਰਮ ਨੇ ਧੁਰ ਤੋਂ, ਉਸੇ ਤਰ੍ਹਾਂ ਹੁਕਮ ਹੁੰਦਾ। ਪਰਮਾਤਮਾ ਦਾ ਹੁਕਮ ਸਾਡੇ ਕਰਮ ਦੇਖ ਕੇ ਹੋਣਾ। ਬੜੀ ਵਾਰ ਇੱਥੇ ਵੀ ਜ਼ਿਕਰ ਕੀਤਾ ਹੋਇਆ, ਜਿਹੜੇ ਤੁਸੀਂ ਰੋਜ਼ਾਨਾ ਗੁਰਬਾਣੀ ਦੀ ਵਿਚਾਰ ਨਾਲ ਜੁੜਦੇ ਹੋ, ਜੱਜ ਨੇ ਫੈਸਲਾ ਆਪਣੀ ਮਰਜ਼ੀ ਨਾਲ ਨਹੀਂ ਸੁਣਾਉਣਾ ਹੁੰਦਾ। ਜੱਜ ਫੈਸਲਾ ਕਦੋਂ ਸੁਣਾਉਂਦਾ? ਜਦੋਂ ਉਹ ਵਕੀਲ ਦੀ ਦਲੀਲ ਸੁਣਦਾ, ਜਦੋਂ ਕਟਹਿਰੇ ਵਿੱਚ ਖਲੋਤੇ ਹੋਏ ਦੇ ਗੁਣ ਅਵਗੁਣ ਦੱਸੇ ਜਾਂਦੇ ਆ, ਵੀ ਇਹਦੇ ਵਿੱਚ ਆਹ ਗੁਣ ਹੈ ਅਤੇ ਆਹ ਅਵਗਣ ਨੇ, ਉਹਨੂੰ ਦੇਖ ਕੇ ਜੱਜ ਦੇ ਕਲਮ ਚੱਲਣੀ ਹੈ, ਉਹਦਾ ਫੈਸਲਾ ਹੋਣਾ ਹੈ ਕਿ ਇਹਨੂੰ ਸਜ਼ਾ ਮਿਲੇਗੀ ਕਿ ਨਹੀਂ ਮਿਲੇਗੀ, ਇਹਨੂੰ ਮਿਲੇਗੀ ਸਜ਼ਾ ਅਤੇ ਕਿੰਨੇ ਸਾਲ ਦੀ ਮਿਲੇਗੀ, ਇਹ ਫੈਸਲਾ ਜੱਜ ਨੇ ਕਰਨਾ ਹੈ। ਅਤੇ ਸਾਡੀ ਜ਼ਿੰਦਗੀ ਦਾ ਜੱਜ ਕੌਣ ਹੈ? ਜੱਜਮੈਂਟ ਕਰਨ ਵਾਲਾ ਉਹ ਪਰਮਾਤਮਾ ਆਪ ਹੈ, ਉਹਦੇ ਹੱਥ ਕਲਮ ਹੈ। ਸਾਡੇ ਕਰਮ, ਉਹਨੂੰ ਵਕੀਲ ਦੀ ਦਲੀਲ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਗਵਾਹ ਦੀ ਲੋੜ ਨਹੀਂ ਹੈ, ਉਹ ਅੰਦਰ ਬੈਠਾ ਸਾਰਾ ਕੁਛ ਦੇਖ ਰਿਹਾ, ਮਾੜਾ ਚੰਗਾ ਸਭ ਦੇਖ ਰਿਹਾ। ਇਸੇ ਉਸੇ ਤਰ੍ਹਾਂ ਹੀ ਉਹਦੀ ਕਲਮ ਚੱਲਦੀ ਹੈ ਅਤੇ ਸਾਡਾ ਲੇਖ ਬਣਦਾ। ਅੱਜ ਅਸੀਂ ਚਲੋ ਪਿੱਛੇ ਮਾੜੇ ਕਰਮ ਕੀਤੇ ਆ, ਅੱਜ ਸਮਝ ਆ ਗਈ, ਅੱਜ ਚੰਗੇ ਕਰਾਂਗੇ, ਕੱਲ੍ਹ ਨੂੰ ਉਹਦਾ ਫਲ ਚੰਗਾ ਮਿਲੇਗਾ। ਅਤੇ ਜੇ ਅੱਜ ਸੋਝੀ ਨਾ ਆਈ, ਫਿਰ ਅੱਜ ਵੀ ਮਾੜਾ ਹੋਇਆ ਅਤੇ ਕੱਲ੍ਹ ਵੀ ਸਾਡੇ ਨਾਲ ਮਾੜਾ ਹੀ ਹੋਏਗਾ। ਫਿਰ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕਿਉਂਕਿ ਇਹਦਾ ਫੈਸਲਾ ਕਰਨ ਵਾਲਾ ਉਹ ਪਰਮੇਸ਼ਵਰ ਹੈ। ਤੋ ਧੁਰ ਤੋਂ ਜਿਨ੍ਹਾਂ ਦੇ ਕੀਤੇ ਕਰਮ ਸੀ, ਉਹਨੇ ਹੁਕਮ ਕੀਤਾ ਜੁੜਨ ਦਾ, ਉਸ ਗੁਰੂ ਸ਼ਬਦ ਨਾਲ ਜੁੜ ਗਿਆ। ਜਿਹੜਾ ਗੁਰੂ ਸ਼ਬਦ ਨਾਲ ਜੁੜ ਗਿਆ, ਫਿਰ ਉਹ ਹਰੀ ਪਰਮੇਸ਼ਵਰ ਦਾ ਕੇਵਲ ਜਾਪ ਕਰਦਾ ਹੈ, ਜਿਹੜਾ ਜਪਦਾ ਫਿਰ ਉਹ ਸਫਲ ਹੋ ਜਾਂਦਾ ਹੈ।
1: ਝੜ ਦੇਹੜ ਘੋੜੀ ਬਿਖਮ ਲੰਘਾਏ, ਮਿਲ ਗੁਰਮੁਖ ਪਰਮਾਨੰਦਾ।
0: ਤੇ ਜਿਹੜਾ ਜੁੜ ਗਿਆ ਫਿਰ ਗੁਰਮੁਖ, ਗੁਰੂ ਦੇ ਰਾਹੀਂ, ਗੁਰੂ ਦੇ ਦੁਆਰਾ, ਚੜ ਦੇਹੜ, ਪਹਿਲਾਂ ਦੇਹ ਆ ਰਿਹਾ ਸੀ, ਹੁਣ ਦੇਹੜ ਆ ਗਿਆ, ਰਾੜਾ ਲੱਗ ਗਿਆ ਨਾਲ, ਰਾੜਾ ਅੱਖਰ

ਪ੍ਰੇਮ ਦਾ ਹੈ, ਜਿਵੇਂ ਮੁੱਖ ਮੁੱਖੜਾ, ਜਿਵੇਂ ਗੁਰਸਿੱਖ ਗੁਰਸਿੱਖੜਾ, ੜਾ ਅੱਖਰ ਜਿਹੜਾ ਇਹ ਪ੍ਰੇਮ ਦਾ ਹੈ। ਹੁਣ ਇਹ ਦੇਹ ਪ੍ਰੇਮ ਨਾਲ ਭਰ ਗਈ, ਪ੍ਰੇਮ ਦੇ ਰਸ ਨਾਲ ਭਰ ਗਈ। ਜਦੋਂ ਇਹਦੇ ਅੰਦਰ ਪ੍ਰੇਮ ਦਾ ਰਸ ਬਣ ਗਿਆ, ਫਿਰ ਇਹ ਚੜ੍ਹ, ਫਿਰ ਇਹ ਮਨ ਜਿਹੜਾ ਸੀ ਇਹਦੇ 'ਤੇ ਸਵਾਰ ਹੋ ਕੇ ਤੁਰ ਪਿਆ, ਫਿਰ ਬਿਖਮ ਲੰਘਾਏ, ਫਿਰ ਹਰ ਬਿਖਮ ਰਸਤੇ ਤੋਂ ਸ਼ਬਦ ਨੇ ਲੰਘਾਇਆ। ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਮੇਰਾ ਸਤਿਗੁਰ ਰਖਵਾਲਾ ਹੋਆ। ਉਹ ਹਰ ਥਾਂ 'ਤੇ ਉਹਨੇ ਰਾਖੀ ਕਰਕੇ ਬਿਖਮ ਥਾਂਏ ਲੰਘਾਇਆ। ਅਤੇ ਜਦੋਂ ਚੱਲਦੇ ਚੱਲਦੇ ਜਦੋਂ ਬਰਾਤ ਤੁਰੀ ਨਾ ਘਰੋਂ, ਅਤੇ ਰਸਤੇ 'ਚ ਬੜੀਆਂ ਔਖਾਈਆਂ ਮੁਸ਼ਕਲਾਂ ਆਈਆਂ, ਚੱਲਦੇ ਚੱਲਦੇ ਫਿਰ ਗੁਰੂ ਨੇ ਪਰਮਾਨੰਦਾ ਪਰਮ ਆਨੰਦ ਪਰਮੇਸ਼ਵਰ ਦੇ ਨਾਲ ਮਿਲਾ ਦਿੱਤਾ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਟ, ਹਰਨਾਮੋ ਮੰਤਰ ਦੜਾਈ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸਤਿਗੁਰੂ ਜੀ ਨੇ ਫਿਰ ਉਹਨੂੰ ਮਿਲਾ ਦਿੱਤਾ ਜਿਹਦੇ ਅੰਦਰ ਪਰਮੇਸ਼ਵਰ ਪ੍ਰਤੀ ਪ੍ਰੇਮ

0: ਕਾਰਜ ਉਸ ਮਾਲਕ ਨੇ ਹੀ ਆਰੰਭਿਆ ਸੀ ਅਤੇ ਮਾਲਕ ਦੀ ਕਿਰਪਾ ਨਾਲ ਹੀ ਇਹ ਕਾਰਜ ਸੰਪੂਰਨ ਹੋ ਗਿਆ। ਇਹ ਮਨੁੱਖਾਂ ਦੇ ਹੀ ਉਹਨੇ ਹੀ ਦਿੱਤੀ ਸੀ ਕਾਰਜ ਰਾਸ ਕਰਨ ਲਈ, ਔਰ ਸ਼ਬਦ ਨਾਲ ਜੋੜ ਕੇ ਮਾਲਕ ਨੇ ਆਪ ਹੀ ਸਵਾਰ ਦਿੱਤਾ। ਇਹ ਉਹਦਾ ਕਾਰਜ ਸੀ, ਉਹਨੇ ਆਪੇ ਹੀ ਸਵਾਰ ਲਿਆ। ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾ ਜੰਝ ਆਈ। ਇਹ ਅੰਦਰ ਦਾ ਕਾਰਜ ਸੀ। ਇੱਥੇ ਜੰਝ ਕਿਹੜੀ ਆਈ? ਬਰਾਤ ਆ ਸੱਤ ਸੰਗੀ ਜਨ। ਇਹ ਸੱਤ ਸੰਗੀਆਂ ਨਾਲ ਮਿਲ ਕੇ ਪਰਮੇਸ਼ਵਰ ਤੱਕ ਪਹੁੰਚਣਾ ਹੋਇਆ। ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ। ਇਹ ਜੰਝ ਹੈ, ਇਹ ਬਰਾਤੀ ਨੇ ਸਾਡੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਮੈਨੂੰ ਉਸ ਪਿਆਰੇ ਦੇ ਨਾਲ ਮਿਲਾ ਦਿੱਤਾ। ਜੀਵ ਇਸਤਰੀ ਜੀਵ ਆਤਮਕ ਤਲ 'ਤੇ ਹੁਣ ਉੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ। ਕਬੀਰ ਸਾਹਿਬ ਕਹਿੰਦੇ ਆ, ਕਹਿਣ ਲੱਗੇ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਗਾਓ, ਸ਼ਬਦ ਦੇ ਰਾਹੀਂ ਗਾਓ, ਕਿਉਂਕਿ ਅੱਜ ਸੱਤ ਸੰਗੀਆਂ ਦੇ ਸਦਕੇ ਮੇਰਾ ਪਿਆਰਾ ਮੇਰੇ ਘਰ ਵਿੱਚ ਆ ਗਿਆ। ਅੱਜ ਮੈਂ ਸੁਹਾਗਣ ਹੋ ਗਈ ਹਾਂ, ਅੱਜ ਮੇਰਾ ਮੈਨੂੰ ਪਤੀ ਪਰਮਾਤਮਾ ਮਿਲ ਗਿਆ, ਪਰਮ ਆਨੰਦ ਦਾ ਮਾਲਕ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਚੜ ਦੇਹੜ ਘੋੜੀ ਬਿਖਮ ਲੰਘਾਏ, ਮਿਲ ਗੁਰਮੁਖ ਪਰਮਾਨੰਦਾ, ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜੰਝ ਆਈ। ਜਦੋਂ ਗੁਰਮੁਖਾਂ ਨਾਲ ਮਿਲ ਕੇ ਅਗਾਂਹ ਵਧਣਾ ਕੀਤਾ, ਇਹ ਜੰਝ, ਇਹ ਬਰਾਤੀ ਸੀ ਮੇਰੇ ਜਿਨ੍ਹਾਂ ਨੇ ਮੈਨੂੰ ਪਰਮੇਸ਼ਵਰ ਤੱਕ ਲਿਜਾਣਾ ਸੀ।
1: ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਈ।
0: ਜਿਹੜੀ ਬਰਾਤ ਨਾਲ ਆਈ ਸੀ ਉਹਨੂੰ ਉਹਦਾ ਸ਼ੁਕਰਾਨਾ ਤੇ ਬਣਦਾ ਨਾ। ਜਦੋਂ ਵਿਆਹ ਕੇ ਆਪਾਂ ਵਾਪਸ ਆ ਜਾਂਦੇ ਹਾਂ ਤੇ ਜਿੰਨੇ ਬਰਾਤੀ ਹੁੰਦੇ ਨੇ ਫਿਰ ਹੱਥ ਜੋੜ ਕੇ ਇੱਕ ਇੱਕ ਦਾ ਧੰਨਵਾਦ ਕਰਦੇ ਆ ਨਾ, ਵੀ ਤੁਸੀਂ ਬਰਾਤ ਵਿੱਚ ਆਏ, ਤੁਸੀਂ ਸਮਾਂ ਕੱਢਿਆ, ਤੁਸੀਂ ਬਰਾਤ ਨਾਲ ਗਏ ਫਿਰ ਵਾਪਸ ਆਏ, ਫਿਰ ਹੱਥ ਜੋੜ ਕੇ ਇੱਕ ਇੱਕ ਦਾ ਧੰਨਵਾਦ ਤੇ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨਾਲ ਜੁੜ ਕੇ ਪਰਮੇਸ਼ਵਰ ਤੱਕ ਪਹੁੰਚ ਹੋ ਗਈ। ਸਤ ਸੰਗਤ ਨੇ ਬਹੁਤ ਜ਼ਿਆਦਾ ਮਦਦ ਕੀਤੀ, ਸਤ ਸੰਗਤ ਦੇ ਰਾਹੀਂ ਇਹ ਇੱਕ ਕਿਰਪਾ ਹੋ ਸਕੀ। ਉਹ ਵਰ ਮਿਲ ਗਿਆ ਜਿਹਦੇ ਵਰਗਾ ਦੁਨੀਆਂ ਦੇ ਵਿੱਚ ਹੋਰ ਹੈ ਹੀ ਕੋਈ ਨਹੀਂ। ਹਰ ਜਿਹਾ ਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਜਾਏ। ਇਸ ਖੁਸ਼ੀ ਦੇ ਵਿੱਚ ਗਾਇਆ ਕਿਨੇ, ਮਿਲ ਸਹੀਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ। ਸਹੀਆਂ ਕੌਣ ਨੇ? ਆ ਸਤ ਸੰਗੀ ਜਨ, ਜਾਂ ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ। ਤਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਆ, ਸਾਹਿਬ ਕਹਿੰਦੇ ਨੇ, ਉਹਦਾ ਫਿਰ ਜੀਵਨ ਜਿਹੜਾ ਹੈ ਉਹ ਸਫਲੀਆਂ ਹੋ ਜਾਂਦਾ ਹੈ। ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਈ। ਜਦੋਂ ਹਰੀ ਪ੍ਰਭੂ ਨੂੰ ਮਿਲੇ ਫਿਰ ਮੰਗਲ ਹੀ ਮੰਗਲ, ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਹੋ ਗਿਆ। ਇਹ ਸਾਰੀ ਵਧਾਈ ਜਿਹੜੀ ਹੈ ਉਹ ਸੰਤ ਜਨਾਂ ਨੂੰ ਹੈ, ਇਹ ਗੁਰਮੁਖ ਜਨਾਂ ਨੂੰ ਹੈ। ਕਿਉਂਕਿ ਮਹਾਰਾਜ ਨੇ ਕਿਹਾ ਸੀ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਕਿੱਦਾਂ? ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਭਣਾ। ਇਹ ਸੱਤ ਸੰਗੀਆਂ ਦੇ ਸਦਕੇ ਅਤੇ ਗੁਰੂ ਸ਼ਬਦ ਦੇ ਸਹਾਰੇ ਉਹ ਹਰੀ ਪ੍ਰਭੂ ਪਿਆਰਾ ਮਿਲ ਗਿਆ, ਇਸ ਜੀਵ ਇਸਤਰੀ ਨੂੰ ਸੋਹਣਾ ਵਰ ਮਿਲ ਗਿਆ। ਜੋ ਘੋੜੀਆਂ ਦੇ ਸਿਰਲੇਖ ਹੇਠ ਗੁਰੂ ਰਾਮਦਾਸ ਮਹਾਰਾਜ ਨੇ ਇਹ ਚਾਰ ਪਦੀਆਂ ਦਾ ਸ਼ਬਦ ਉਚਾਰਨ ਕੀਤਾ, ਪਹਿਲੇ ਸ਼ਬਦ ਦੀ ਇੱਥੇ ਸੰਪੂਰਨਤਾ ਹੁੰਦੀ ਹੈ। ਦੋ ਸ਼ਬਦ ਨੇ ਗੁਰੂ ਸਾਹਿਬ ਨੇ ਇਸ ਘੋੜੀਆਂ ਦੇ ਸਿਰਲੇਖ ਹੇਠ ਉਚਾਰੇ। ਅਗਲੇ ਸ਼ਬਦ ਵਿੱਚ ਗੁਰੂ ਪਾਤਸ਼ਾਹ ਕੀ ਕਿਰਪਾ ਕਰਨਗੇ ਉਹ ਵੀ ਆਪਾਂ ਬੜੇ ਇੱਕ ਮਨ ਇੱਕ ਚਿੱਤ ਹੋ ਕੇ ਪਿਆਰ ਨਾਲ ਸਰਵਣ ਕਰਾਂਗੇ। ਜੇ ਸਮਝ ਆ ਜਾਏ ਤਾਂ ਫਿਰ ਅਰਦਾਸ ਕਰਾਂਗੇ, ਸਤਿਗੁਰੂ ਜੀ ਸਾਡੇ ਅੰਦਰ ਵੀ ਪ੍ਰੇਮ ਦਾ ਜਾਗ ਲਾ ਦਿਓ, ਅਸੀਂ ਵੀ ਸ਼ਬਦ ਦੇ ਰਾਹੀਂ ਅੰਦਰ ਨੂੰ ਘੜ ਕੇ ਸ਼ਿੰਗਾਰਨਾ ਚਾਹੁੰਦੇ ਹਾਂ ਤਾਂ ਕਿ ਉਸ ਪਿਆਰੇ ਪਤੀ ਪਰਮਾਤਮਾ ਸੋਹਣੇ ਵਰ ਦੀ ਪ੍ਰਾਪਤੀ ਹੋ ਜਾਏ, ਔਰ ਜਿਹਦੇ ਨਾਲ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਜਾਏ, ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਜਾਏ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਤੋ ਗੁਰੂ ਮਹਾਰਾਜ ਜੀ ਕਿਰਪਾ ਕਰਨ, ਜਿੰਨੀ ਕੁ ਮਤ ਸਤਿਗੁਰੂ ਨੇ ਦਿੱਤੀ ਉਸ ਮੁਤਾਬਕ ਆਪ ਜੀ ਦੇ ਨਾਲ ਇਹ ਵਿਚਾਰ ਦੀ ਸਾਂਝ ਪਾਈ ਹੈ। ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਅਤੇ ਬਾਣੀ ਦੇ ਰੰਗ ਵਿੱਚ ਰੰਗ ਦੇਣ। ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ।
1: ਹਰ ਹਰ ਕਾਜ ਰਚਾਇਆ ਪੂਰੇ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

0: ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰੇ ਕਰ ਤਾਂ ਤੇਰੇ ਸਭ ਕਿਛ ਹੈ ਇਸਦੇ ਹੀ ਸੁਭਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸੁਰ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸੱਚ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇਸਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸਨੋਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ
1: ਅਰਦਾਸ ਦਿਓ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਹਮ ਵਾਰਿਸ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਹੋਏ ਨਾ ਜਾਣੈ ਤੁਮਰਾ ਅੰਤ ਭਗਵੰਤ ਸਗਲ ਸਮਗਰੀ ਤੁਮਰੈ ਸੁਤਰ ਤਾਰੀ ਤੁਮ ਦੇਹੋ ਆਗਿਆਕਾਰੀ
0: ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦੂਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ

ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਈ ਤੋ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ

ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਕ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਹਜ਼ੂਰ ਸ਼ਬਦ ਕੀਰਤਨ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਕਲਗੀ ਤਾਂ ਸੱਚੇ ਪਾਤਸ਼ਾਹ

ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਅੰਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ। ਖੁਆਰ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਲ ਕੀ ਪੀਤ ਪਵਨ ਕਾ ਥੰਬਾ, ਰਾਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰਾ, ਪੰਖੀ ਮਸੈ ਬੇਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੇਂ ਜੈ ਮਰੈ, ਸਰਪ ਜੋ ਨ ਮਲ ਵਲ ਔਤਰੈ, ਆਰੀ ਬਾਈ ਗੋਵਿੰਦ ਨਾਮ ਮਤ ਵਿਸਰੈ।

ਬੇਸਵਾ ਜੋਨ ਬਲ ਵਲ ਔਤਰੈ

जो हर गुण गाए साध संगत कै संग वसै।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

0: ਵਡਿਓ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਪਣ ਕਰਤਵਾ ਜੀਆਂ ਅੰਦਰ ਜੀਓ ਸਭ ਜਾਂ ਲਾ ਸਭ ਤੇਰਾ ਬਸ ਤੇਰਾ ਕਰਪਲਾ ਤੇਰਾ ਕਰ ਆਨੰਦ ਵਧਾਈ ਤੁਝ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਵ ਕਲਾ ਭਰਪੂਰ ਦਿਸੈ ਜਤਕਤ ਨਾਨਕ ਦਸਨ ਦਾਸ ਦਿਆ ਕੇ ਬਿਨਵਤਾ ਸਲੋ
1: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ

ਵਿਚਲੇ ਕਹਤੇ ਛੁੱਟੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੁਬਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਪਣ ਕਰਤਵਾ ਜੀਆ ਅੰਦਰ ਜੀਓ ਸਭ ਜਾਨ ਲਾ ਸਭ ਤੇਰਾ ਬਸ ਤੇਰਾ ਕਰਪਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਵ ਕਲਾ ਭਰਪੂਰ ਦਿਸੇ ਜਤਕਤ ਨਾਨਕ ਦਾ ਸੰਦਾਸ ਤੁਧਿਆ ਕੈ ਬਿਨ ਬਤਾ ਸਲੋ
1: ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ

ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਯੇ ਨਾਨਕ ਬ੍ਰਹਮਕ ਪਰਮਗਤ ਪਾਈਏ
1: ਜਗਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਈ
0: ਅਨਕ ਬਿਗੰਜੇ ਆਏ ਸੰਗਾਰੇ ਹਰ ਕਾ ਨਾਮ ਤਦ ਕਾਲ ਉਦਾਰੇ
1: ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ
0: ਮਲ ਕਬੂ ਨ ਤੋਵੈ ਹਰ ਕਾ ਨਾਮ ਕੋਟ ਪਾਵ ਖੋਵੈ
1: ਨਾਮ ਜਪੂ

0: ਚਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਤੇ
1: ਸੁਗਣ ਕੇ ਨਿਹਾਲ ਨਾਨਕ ਸਾਹਿਬ ਸਦਾ ਦਿਆ
0: ਅਨਿਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ
1: ਅਨੇਕ ਛਾਇਆ ਸੁਰੰਗ ਲਾਵੇ ਉਹ ਬਿਨਸੇ ਉਹ ਮਨ ਬਠਤਾਵੇ।

0: ਨਾਇਮ ਅਮਾਰ
1: ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਅਪਣਾ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨ ਜਿਨ ਪ੍ਰਵੇ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕੀਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਪਰਮ ਆ ਬ੍ਰਹਮ ਗਿਆਨੀ ਤੇ ਕਜ ਬੁਰਾ ਨਾ ਭਇਆ
1: ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ

0: ਗੋਪਾਲ ਸਭ ਉਪਰ ਹੋਵਤ
1: ਨਾਮ ਜਪਾਵੇ ਨਾਨਕ ਵੈਸਨੋ ਪ੍ਰਮਗਤ ਪਾਵੇ
0: ਭਗਵਾਨ ਭਗਤ ਕਰਨ ਸਗਲ ਤਿਆਗੇ ਦੁਸ਼ਕਾ
1: ਮੰਤੇ ਬਿਨਸੇ ਸਗਲਾ ਪ੍ਰਮ ਕਰ ਪੂਜੇ ਸਗਲ ਪਾਰ ਬ੍ਰਹਮ
0: ਸੰਗ ਪਾਪਾ ਮਲ ਖੋਵੇ ਤਿਸ ਭਗਵਤੀ ਕੀਮਤ ਉੱਤਮ
1: ਭਗਵੰਤ ਕੀ ਟਲ ਕਰੇ ਨਦਲੀਤ ਮੰਤ ਨੇ ਅਰਪੇ ਬਿਸਨ ਪ੍ਰੀਤ
0: ਚਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵਾਨ

0: ਜੇ ਜਾਣਤ ਆਪਣੇ ਆਪ ਬਚੇ
1: ਪਰਮੇਸ਼ਰ ਦਾ ਸਤਾਵੀ ਨਿਮਕ ਮਾਏ

0: ਜਿੰਦਰ ਨਾਉ ਅਨਕਬਾਰ ਗੁਰ ਕੋਬਲ ਜਾਓ
1: ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ
0: ਬ੍ਰਹਮੇ ਜਨਜਨ ਮੈਂ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਪਰਮ
1: ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਬੜ ਭਾਗੀ
0: ਸਭ ਦਰਸ਼ਨ ਬੇਖੁਦ ਪਵਨੀਤ ਪਰ ਸਚਨ ਗਦ ਨਿਰਮਲ ਰੀਤ
1: ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ
0: ਸੁਨ ਕਰ ਬਚਨ ਕਰਨ ਅਗਰ ਨੇ ਮਨ ਸੰਤੋ ਆਤਮ ਪਤੀ ਅਨੇ
1: ਗੁਰ ਅਖਯੋ।

ਨਾਨਕ ਇਹ ਗੁਣ ਨਾਮ ਸੁਖ ਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆ।

ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਹੰ ਗੁਰਪ੍ਰਸਾਦ ਤੇਰਾ ਕੀਤਾ ਜਾਤੂ ਨਾਹੀਂ ਮੈਨੂੰ ਜੋਗ ਕੀਤੋਈ।

ਸਤਨਾਮ ਵਾਹਿਗੁਰੂ ਸਾਹਿਬ ਜੀ। ਕਈ ਕੋਟ ਪਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆਤਮ ਪ੍ਰਗਾਸ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰ ਹੈ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵ ਹੈ, ਅਮਰ ਭਏ ਸਦ ਸਦ ਹੀ ਜੀਵ ਹੈ। ਕਈ ਕੋਟ ਨਾਮ ਗੁਣ ਗਾਵ ਹੈ, ਆਤਮ ਰਸ ਸੁਖ ਸਹਿਜ ਸਮਾਵ ਹੈ। ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ।

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਪਾਵਨ ਅਸਥਾਨਾਂ ਉੱਪਰ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਬੜੀ ਅਪਾਰ ਬਖਸ਼ਿਸ਼ ਕਿਰਪਾ ਦੇ ਪਾਤਰ ਹੋ ਜੋ ਸਤਿਗੁਰੂ ਜੀ ਵੱਲੋਂ ਬਖਸ਼ੇ ਉਦਮ ਸਦਕਾ ਗੁਰੂ ਚਰਨਾਂ ਵਿੱਚ ਜੁੜ ਕਰਕੇ ਸਤਿਗੁਰੂ ਜੀ ਕੀ ਪਾਵਨ ਔਰ ਮੁਬਾਰਕ ਹਜ਼ੂਰੀ ਦਾ ਆਨੰਦ ਪਏ ਮਾਣਦੇ ਹੋ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਸਤਿਗੁਰੂ ਜੀ ਕੀ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਦਿਆਂ ਹੋਇਆ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਮੱਤ, ਬਖਸ਼ਿਸ਼ ਕੀਤੀ ਹੋਈ ਜੀਵਨ ਜਾਚ ਸਿੱਖਣ ਦਾ ਯਤਨ ਕਰ ਰਹੇ ਸਾਂ, ਜੋ ਇਹਨਾਂ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮਾਂ ਦੇ ਅੰਦਰ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਵਾ। ਖੁਦ ਵਾਹਿਗੁਰੂ ਜੀ ਕਾ

ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ, ਬਾਣੀ ਦੇ ਸਿਰਲੇਖ ਹੇਠ ਬਾਣੀ ਦੀ 10ਵੀਂ ਅਸ਼ਟਪਦੀ ਦੇ 8ਵੇਂ ਪਦੇ ਦੇ ਰੂਪ ਵਿੱਚ ਇਹ ਪਾਵਨ ਬਚਨ ਸੁਭਾਈਮਾਨ ਹੈ। ਅੱਜ ਇਸ ਪਦੇ ਦੀ ਸਤਿਗੁਰੂ ਪਾਤਸ਼ਾਹ ਸੰਪੂਰਨਤਾ ਕਰਦੇ ਨੇ, ਇਸ ਅਸ਼ਟਪਦੀ ਦੀ ਸੰਪੂਰਨਤਾ ਕਰਦੇ, ਜਿਹਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੀ ਬੇਅੰਤ ਜਿਹੜੀ ਰਚਨਾ ਹੈ ਉਸ ਰਚਨਾ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ।

ਪੰਖ ਪਾਓ ਵਾਲੇ ਐਸੇ ਵੀ ਜੀਵ ਉਹਨੇ ਪੈਦਾ ਕੀਤੇ। ਬਸ ਉਹ ਗੁਰੂ ਪਾਤਸ਼ਾਹ ਨੇ ਅੱਜ ਉਹਨਾਂ ਜੀਵਾਂ ਦਾ ਹੀ ਜ਼ਿਕਰ ਕੀਤਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਭਾਓ ਅਤੇ ਪ੍ਰੇਮ ਭਾਓ, ਆਪਣੇ ਮਨ ਦੇ ਅੰਦਰ ਪ੍ਰੇਮ ਜਿਨ੍ਹਾਂ ਨੇ ਧਾਰਨ ਕਰ ਲਿਆ, ਰੱਖ ਲਿਆ ਆਪਣੇ ਮਨ ਅੰਦਰ ਪ੍ਰੇਮ, ਕਈ ਕੋਟ। ਹੁਣ ਇਸ ਸ਼ਬਦ ਦੇ ਅਰਥ ਆਪਾਂ ਪਿਛਲੇ ਰਹੇ ਹਾਂ ਸੱਤ ਪਦਿਆਂ ਤੋਂ ਲਗਾਤਾਰ ਕਰਦੇ ਆ ਰਹੇ ਵੀ ਕਈ ਕਰੋੜਾਂ ਕਈ ਕਰੋੜਾਂ। ਪਰ ਬ੍ਰਹਮ ਕੇ ਦਾਸ, ਪਰ ਬ੍ਰਹਮ ਅਕਾਲ ਪੁਰਖ ਕੇ, ਅਕਾਲ ਪੁਰਖ ਦੇ ਦਾਸ ਸੇਵਕ, ਕਈ ਕਰੋੜਾਂ ਜੀਵ ਉਹਨੇ ਐਸੇ ਪੈਦਾ ਕੀਤੇ ਹੋਏ ਨੇ ਜਿਹੜੇ ਅਕਾਲ ਪੁਰਖ ਦੇ ਦਾਸ ਰੂਪ ਵਿੱਚ ਹੋ ਕੇ ਵਿਚਰ ਰਹੇ ਨੇ। ਜੇ ਤੇ ਅਕਾਲ ਪੁਰਖ ਦੀ ਬਣਾਈ ਬਣਤਰ ਦੀ ਗੱਲ ਕਰੀਏ, ਕੁਦਰਤ ਦੀ ਗੱਲ ਕਰੀਏ, ਸਾਰੇ ਬ੍ਰਹਿਮੰਡ ਦੀ ਗੱਲ ਕਰੀਏ, ਫਿਰ ਤਾਂ ਸਾਰੇ ਜੀਵ ਹੀ ਉਹਦੇ ਸੇਵਕ ਨੇ, ਸਾਰੇ ਜੀਵ। ਇੱਥੇ ਜਿਹੜੇ ਦਾਸ ਰੂਪ ਵਿੱਚ ਪਾਰ ਬ੍ਰਹਮ ਕੇ ਦਾਸ, ਉਹ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਪ੍ਰੀਤ, ਆਪਣੇ ਮਨ ਦੇ ਅੰਦਰ ਪ੍ਰੇਮ ਪੈਦਾ ਕੀਤਾ ਨਾ, ਵੈਸੇ ਤਾਂ ਸਾਰਾ ਸੰਸਾਰ ਹੀ ਉਹਦਾ ਸੇਵਕ ਰੂਪ ਵਿੱਚ, ਹਵਾ ਵੀ ਉਹਦਾ ਸੇਵਕ ਹੈ, ਪਾਣੀ ਉਹਦਾ ਸੇਵਕ ਹੈ, ਅੱਗ ਉਹਦੀ ਸੇਵਕ ਹੈ, ਆਕਾਸ਼ ਧਰਤੀ ਸਾਰੀ ਬਨਸਪਤੀ ਉਹਦੀ ਸੇਵਕ ਰੂਪ ਵਿੱਚ ਹੈ। ਗੁਰੂ ਪਾਤਸ਼ਾਹ ਕਹਿੰਦੇ ਕਈ ਕੋਟ, ਕਈ ਕਰੋੜਾਂ ਜੀਵ ਨੇ ਐਸੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਪ੍ਰੀਤ ਪ੍ਰੇਮ ਪੈਦਾ ਕੀਤਾ, ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਪੈਦਾ ਹੋਇਆ, ਪ੍ਰੇਮ ਜਿਨ੍ਹਾਂ ਨੇ ਬਣਾ ਲਿਆ ਆਪਣੇ, ਉਹ ਸੇਵਕ ਬਣ ਗਏ ਉਹਦੇ, ਜਿਨ੍ਹਾਂ ਨੂੰ ਗੁਰੂ ਸਾਹਿਬ ਜੋ ਪ੍ਰਭ ਆਪਣੀ ਸੇਵਾ ਲਾਇਆ, ਸੁੱਖ ਨਿਧਾਨ ਤਿੰਨਹੋਂ ਬਣ ਆਇਆ, ਜਿਨ੍ਹਾਂ ਨੂੰ ਉਹਨੇ ਆਪਣੀ ਸੇਵਾ ਵਿੱਚ ਲਾ ਲਿਆ, ਉਹਨਾਂ ਲਈ ਫਿਰ ਸੁੱਖਾਂ ਦਾ ਖਜ਼ਾਨਾ ਬਣ ਆਇਆ। ਉਹ ਆਪ ਬਖਸ਼ਿਸ਼ ਕਰਕੇ ਜਿਨ੍ਹਾਂ ਨੂੰ ਆਪਣੇ ਸੇਵਕ ਰੂਪ ਦੇ ਵਿੱਚ ਨਾ ਉਹ ਰੱਖ ਲੈਂਦਾ ਹੈ, ਆਪਣੇ ਦਾਸ ਰੂਪ ਦੇ ਵਿੱਚ ਰੱਖ ਲੈਂਦਾ ਉਹ, ਕਿਉਂਕਿ ਦਾਸ ਉਹ ਬਣ ਸਕਦਾ ਜਿਹੜਾ ਆਪਣਾ ਆਪਾ ਵਾਰ ਦੇਵੇ, ਸੇਵਕ ਉਹ ਬਣ ਸਕਦਾ ਜਿਹੜਾ ਆਪਣਾ ਆਪਾ ਵਾਰ ਦੇਵੇ। ਆਪਣਾ ਆਪਾ ਰੱਖਣ ਵਾਲਾ ਕਦੇ ਸੇਵਕ ਨਹੀਂ ਬਣਿਆ, ਆਪਣੇ ਆਪੇ ਨੂੰ ਰੱਖ ਲੈਣ ਵਾਲਾ ਕਦੇ ਸੇਵਕ ਨਹੀਂ ਬਣਿਆ। ਸੇਵਕ ਉਹੀ ਬਣਦਾ ਜਿਹੜਾ ਆਪਣੇ ਆਪੇ ਨੂੰ ਵਾਰ ਦਿੰਦਾ, ਕੁਰਬਾਨ ਕਰ ਦਿੰਦਾ, ਆਪਣਾ ਆਪਾ ਵੇਚ ਦਿੰਦਾ, ਮਨ ਵੇਚਿਆ ਸਤਿਗੁਰ ਕੈ ਪਾਸ ਵਰਗੇ ਵਾਂਗੂ, ਤਿਸ ਸੇਵਕ ਕੇ ਕਾਰਜ ਰਾਸ। ਇੱਥੇ ਗੱਲ ਗੁਰੂ ਸਾਹਿਬ ਸੇਵਕ ਦੀ ਹੀ ਕਰ ਰਹੇ ਨਾ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆ ਗਿਆ ਮਨ ਮੈਸਾ ਹੈ, ਆਪਸ ਕਉ ਕਰ ਕਸ਼ ਨਾ ਜਾਣਾ। ਉਸ ਰੂਪ ਵਿੱਚ ਇਸ ਮਲ ਕਹਿੰਦੇ ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਉਹਨਾਂ ਕੋਲ ਹੈ ਕਿ ਆਤਮ ਪ੍ਰਗਾਸ, ਉਹਨਾਂ ਦੇ ਕੋਲ ਆਤਮ ਦਾ ਚਾਨਣ ਹੈ, ਆਤਮ ਦਾ ਚਾਨਣ ਹੈ। ਹੁਣ ਆਤਮ ਦਾ ਅਰਥ ਜਦੋਂ ਕਰਾਂਗੇ ਤਾਂ ਭਾਵ ਅਕਾਲ ਪੁਰਖ ਪਰਮੇਸ਼ਰ, ਆਤਮ ਦਾ ਅਰਥ ਫਿਰ ਪਰਮੇਸ਼ਰ ਹੈ, ਕਿਉਂਕਿ ਜਦੋਂ ਅਸੀਂ ਆਤਮਾ ਔਰ ਪਰਮ ਆਤਮਾ ਦੋ ਚੀਜ਼ਾਂ ਦਾ ਜ਼ਿਕਰ ਕਰਦੇ ਹਾਂ, ਪਰਮਾਤਮਾ ਔਰ ਆਤਮਾ ਵਿੱਚ ਕੋਈ ਫਰਕ ਨਹੀਂ ਹੈ, ਇੱਕੋ ਹੀ ਹੈ। ਪਰਮਾਤਮਾ ਜਿਹੜੀ ਵੱਡੀ ਤਾਕਤ ਹੈ, ਵੱਡੀ ਸ਼ਕਤੀ ਹੈ ਨਾ, ਪਰਮ ਮਤਲਬ ਵੱਡੀ, ਆਤਮਾ ਤਾਕਤ ਸਮਰੱਥ, ਫਿਰ ਆਤਮਾ ਜਿਹਦੇ ਅੱਗੋਂ ਪਰਮ ਹਟ ਜਾਂਦਾ ਹੈ, ਇੱਕ ਤਾਕਤ ਹੈ ਉਹ ਵੱਡੇ ਦੇ ਵਿੱਚੋਂ, ਵੱਡੀ ਆਤਮਾ ਦੇ ਵਿੱਚੋਂ ਸਾਡੀ ਛੋਟੇ ਰੂਪ ਵਿੱਚ ਆਤਮਾ ਵਿਛੜੀ ਹੈ, ਫਰਕ ਨਹੀਂ ਹੈ ਕੋਈ। ਐਵੇਂ ਨਹੀਂ ਆਪਾਂ ਗੁਰੂ ਬਾਬਾ ਜੀ ਦੀ ਬਾਣੀ ਪੜ੍ਹਦੇ ਹਾਂ ਅਤੇ ਸਤਿਗੁਰੂ ਜੀ ਸਾਨੂੰ ਵਾਰ ਵਾਰ ਦੱਸਦੇ ਨਾ ਵੀ ਤੇਰੇ ਅੰਦਰ ਉਹ ਬੈਠਾ ਹੈ, ਤੇਰੇ ਅੰਦਰ ਉਹ ਬੈਠਾ ਹੈ, ਉਹ ਬੈਠਾ ਕਿਸ ਰੂਪ ਵਿੱਚ ਹੈ? ਆਤਮਾ, ਪਰਮ ਆਤਮਾ ਵੱਡੀ ਤਾਕਤ, ਆਤਮਾ ਛੋਟੀ ਤਾਕਤ ਰੂਪ 'ਚ, ਉਹ ਵਿਸ਼ਾਲ ਹੈ, ਅਸੀਂ ਥੋੜ੍ਹੇ ਆਕਾਰ ਵਿੱਚ ਹਾਂ, ਛੋਟੇ ਆਕਾਰ ਵਿੱਚ। ਇਹ ਨਹੀਂ ਵੀ ਸਾਡੀ ਆਤਮਾ ਜਿਹੜੀ ਹੈ ਉਹ ਉਹਦੇ ਤੋਂ ਵੱਡੀ ਬਣ ਜਾਏਗੀ, ਨਹੀਂ, ਉਹਦੇ ਤੋਂ ਵੱਡੀ ਪਾਵਰ ਤਾਕਤ ਸਾਡੇ ਕੋਲ ਹਾਂ ਹੈ, ਉਸੇ ਦਾ ਹੀ ਸਰੂਪ, ਉਹਦੇ ਤੋਂ ਵੱਖਰਾ, ਉਹਦੇ ਵਿੱਚ ਸਮਾ ਸਕਦੇ ਹਾਂ, ਉਹਦੇ ਤੋਂ ਵੱਡਿਆਂ ਨਹੀਂ ਹੋ ਸਕਦੇ, ਉਹਦੇ ਵਰਗੇ ਹੋ ਸਕਦੇ ਹਾਂ। ਤਿੰਨ ਹੋਵਤ ਉਹਨਾਂ ਦੇ ਅੰਦਰ ਹੋ ਜਾਂਦਾ ਹੈ ਆਤਮ, ਆਤਮ ਮਤਲਬ ਅਕਾਲ ਪੁਰਖ ਪ੍ਰਗਾਸ਼, ਆਤਮ ਦਾ ਚਾਨਣ ਹੋ ਜਾਂਦਾ ਉਹਨਾਂ ਦੇ ਜੀਵਨ, ਪ੍ਰਗਾਸ਼ ਮਤਲਬ ਚਾਨਣ, ਰੋਸ਼ਨੀ,
ਅਤੇ ਰੌਸ਼ਨੀ ਕਿਹਦੀ ਹੈ? ਗਿਆਨ ਦੀ।

0: ਸੋਝੀ ਦੀ। ਅਤੇ ਸਾਹਿਬ ਕਹਿੰਦੇ ਜਿਨ੍ਹਾਂ ਦੇ ਕੋਲ ਆਪਣੇ ਹਿਰਦੇ ਵਿੱਚ ਪ੍ਰੀਤ ਹੋਵੇ, ਪ੍ਰੇਮ ਹੋਵੇ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤੀ, ਉਹਨਾਂ ਦੇ ਅੰਦਰ ਫਿਰ ਬ੍ਰਹਮ ਦਾ ਗਿਆਨ ਹੁੰਦਾ ਹੈ। ਬ੍ਰਹਮ ਦਾ ਗਿਆਨ, ਅਕਾਲ ਪੁਰਖ ਦਾ ਗਿਆਨ, ਅਤੇ ਅਕਾਲ ਪੁਰਖ ਦਾ ਗਿਆਨ ਆਤਮ ਪ੍ਰਗਾਸ਼, ਸਾਡੇ ਆਤਮ ਨੂੰ ਚਾਨਣ ਦਿੰਦਾ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼ ਦੇ ਰੂਪ ਵਿੱਚ, ਜਿਵੇਂ ਆਪਾਂ ਇੱਦਾਂ ਕਹਿ ਲਓ ਵੀ ਸੂਰਜ ਅਤੇ ਅੱਗ ਦੋਵੇਂ ਇੱਕੋ ਨੇ। ਇਹੀ ਕਾਰਨ ਹੈ ਕਿ ਜਿਹੜੀ ਅੱਗ ਅਸੀਂ ਧਰਤੀ 'ਤੇ ਬਾਲਦੇ ਹਾਂ ਉਹ ਅੱਗ ਹਮੇਸ਼ਾ ਉਤਾਂਹ ਵੱਲ ਨੂੰ ਜਾਂਦੀ ਹੈ। ਇਹੀ ਕਾਰਨ ਹੈ ਕਿਉਂਕਿ ਉਹਦਾ ਮੂਲ ਸੂਰਜ ਆਕਾਸ਼ ਵਿੱਚ ਹੈ। ਤੁਸੀਂ ਜਿੰਨਾ ਮਰਜ਼ੀ ਅੱਗ ਨੂੰ ਹੇਠਾਂ ਕਰਕੇ ਬਾਲਣ ਦੀ ਕੋਸ਼ਿਸ਼ ਕਰ ਲਓ ਵੀ ਅਸੀਂ ਭਾਈ ਤੈਨੂੰ ਹੇਠਾਂ ਨੂੰ ਕਰਕੇ ਬਾਲਣਾ, ਉਹਨੇ ਫਿਰ ਉਹਦੀਆਂ ਲਾਟਾਂ ਹਮੇਸ਼ਾ ਉਤਾਂਹ ਵੱਲ ਜਾਂਦੀਆਂ ਨੇ ਕਿਉਂਕਿ ਉਹਦਾ ਮੂਲ ਸੂਰਜ ਆਕਾਸ਼ ਵਿੱਚ ਹੈ, ਉੱਪਰ ਹੈ, ਇਸ ਲਈ ਉਹ ਉੱਪਰ ਵੱਲ ਨੂੰ ਜਾਂਦੀ। ਅੱਗ ਹਮੇਸ਼ਾ ਉੱਤੇ ਵੱਲ ਨੂੰ ਚੱਲਦੀ। ਅਤੇ ਜੇ ਹੁਣ ਆਪਾਂ ਉਸ ਅੱਗ ਨੂੰ ਸੂਰਜ ਨਾਲੋਂ ਕਹੀਏ ਵੀ ਤੂੰ ਵੱਖਰੀ ਹੈ, ਸਰੂਪ ਤਾਂ ਉਹਦਾ ਵੱਖਰਾ ਹੀ ਦਿਸ ਰਿਹਾ ਨਾ, ਪਰ ਹੈ ਉਹ ਉਹਦੇ ਵਰਗੀ ਹੋਈ, ਅਤੇ ਉਹਦੇ ਵਰਗੀ ਹੋ ਕੇ ਉਹ ਮੁੜ ਕੇ ਉਹਦੇ ਵਿੱਚ ਮਿਲਣ ਦੀ ਕੋਸ਼ਿਸ਼ ਯਤਨ ਵੀ ਕਰ ਰਹੀ ਹੈ ਵੀ ਮੈਂ ਉਹਦੇ ਵਿੱਚ ਸਮਾ ਜਾਂ, ਉਹਦੇ ਵਿੱਚ ਲੀਨ ਹੋ ਜਾਂ, ਫਿਰ ਲੀਨ ਹੋਣ ਦਾ ਯਤਨ ਕਰ। ਤੁਸੀਂ ਕਦੇ ਵੇਖੋ ਅੱਗ ਬਲੀ, ਅੱਗ ਉਤਾਂਹ ਵੱਲ, ਅੱਗ ਦੇ ਵਿੱਚੋਂ ਨਾ ਕੁਝ ਕੁ ਚਿੰਗਿਆਰੀਆਂ ਉੱਠੀਆਂ, ਉਹ ਉਤਾਂਹ ਵੱਲ ਗਈਆਂ, ਮੁੜ ਕੇ ਫੇਰ ਹੇਠਾਂ ਵੱਲ ਆਉਂਦੀਆਂ ਨੇ ਚਿੰਗਿਆਰੀਆਂ। ਉਹ ਚਿੰਗਿਆੜੀਆਂ ਮੁੜ ਅੱਗ ਵਿੱਚ ਮਿਲਣਾ ਚਾਹੁੰਦੀਆਂ ਕਿਉਂਕਿ ਉਹਦਾ ਸਰੂਪ ਹੈ। ਦੇਖੋ ਇੱਕ ਵੱਡਾ ਹੈ, ਵੱਡੇ ਤੋਂ ਫਿਰ ਛੋਟਾ, ਛੋਟੇ ਤੋਂ ਅਗਾਂਹ ਕਈ ਰੂਪ ਬਣ ਗਏ। ਅਕਾਲ ਪੁਰਖ ਪਰਮੇਸ਼ਵਰ ਵਿਸ਼ਾਲ ਹੈ, ਉਹਨੇ ਅੱਗੇ ਆਪਣੇ ਰੂਪ ਕਈ ਬਣਾਤੇ। ਹੁਣ ਇਹਨਾਂ ਕਈਆਂ ਦੇ ਵਿੱਚੋਂ ਕੋਈ ਕੋਈ ਜੀਵ ਐਸਾ ਜਿਹੜਾ ਉਹਦੇ ਵਿੱਚ ਸਮਾ ਜਾਂਦਾ, ਉਹ ਉਹਦੇ ਵਰਗਾ ਹੀ ਹੋ ਜਾਂਦਾ, ਉਹਦੇ ਤੋਂ ਵੱਡਾ ਨਹੀਂ ਹੋ ਸਕਦਾ। ਹੁਣ ਅੱਗ ਸੂਰਜ ਤੋਂ ਵੱਡੀ ਥੋੜ੍ਹੀ ਹੋ ਸਕਦੀ ਹੈ। ਇਸੇ ਤਰ੍ਹਾਂ ਮਨੁੱਖ ਕਦੇ ਰੱਬ ਤੋਂ, ਅਕਾਲ ਤੋਂ ਵੱਡਾ ਨਹੀਂ ਹੋ ਸਕਦਾ। ਮਨੁੱਖ ਹਮੇਸ਼ਾ ਅਕਾਲ ਤੋਂ ਛੋਟਾ ਹੈ, ਪਰ ਹੈ ਉਹਦਾ ਹੀ ਰੂਪ ਹੈ। ਅਤੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, ਮਾਲਕ ਕਹਿੰਦੇ ਤਿੰਨ ਹੋਵਤ ਆਤਮ ਪ੍ਰਗਾਸ਼, ਉਹਨਾਂ ਦੇ ਫਿਰ ਆਤਮ, ਉਹਨਾਂ ਦੇ ਕੋਲ ਗਿਆਨ, ਚਾਨਣ, ਪ੍ਰਕਾਸ਼ ਹੋ ਜਾਂਦਾ ਹੈ।
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਏਕੋ ਨੇਤਰੇ।
0: ਤਤ ਕੇ ਬੇਤੇ, ਤਤ ਨੂੰ ਜਾਣਨ ਵਾਲੇ, ਬੇਤੇ, ਬੇਤਾ ਸ਼ਬਦ ਬੇਤਾ ਤੋਂ ਬਣਿਆ, ਬੇਤੇ ਬਹੁ ਵਚਨ ਰੂਪ ਵਿੱਚ ਜਾਣਨ ਵਾਲਾ। ਕਈ ਕੋਟ, ਕਈ ਕਰੋੜਾਂ ਦੀ ਗਿਣਤੀ 'ਚ ਐਸੇ ਜੀਵ ਨੇ ਜਿਹੜੇ ਤਤ ਨੂੰ ਜਾਣਨ ਵਾਲੇ ਨੇ। ਤਤ ਇੱਥੇ ਅਕਾਲ ਪੁਰਖ, ਜਿਹੜਾ ਸਾਰੇ ਬ੍ਰਹਿਮੰਡ ਦਾ ਤੱਤ ਹੈ, ਸਾਰੇ ਬ੍ਰਹਿਮੰਡ ਦਾ ਜਿਹੜਾ ਮੁੱਢ ਹੈ। ਕਈ ਐਸੇ ਨੇ ਜੀਵ ਜਿਹੜੇ ਉਸ ਮੁੱਢ ਨੂੰ ਜਾਣਨ ਵਾਲੇ ਨੇ, ਜਿਹੜੇ ਜਾਣਨ ਵਾਲੇ ਨੇ। ਕਹਿੰਦੇ ਸਦਾ ਨਿਹਾਰ ਹੈ ਏਕੋ ਨੇਤਰੇ, ਉਹ ਆਪਣੀਆਂ ਅੱਖਾਂ ਦੇ ਨਾਲ ਹਮੇਸ਼ਾ ਇੱਕ ਨੂੰ ਵੇਖਦੇ ਨੇ। ਉਹਨਾਂ ਦੀ ਦ੍ਰਿਸ਼ਟੀ ਵਿੱਚ ਇੱਕ ਹੀ ਹੁੰਦਾ ਨੇਤਰ, ਹੈ ਨਾ। ਨੇਤਰਾਂ ਦੇ ਨਾਲ ਉਹਨਾਂ ਨੇ ਇਹ ਵੀ ਸੰਸਾਰ ਤੋਂ ਦੇਖਦੇ ਇਹ ਹਰ ਕਾ ਰੂਪ ਹੈ ਵਾਲਾ ਜੀਵਨ ਬਣਾ ਲਿਆ। ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਜਿੱਥੇ ਵੀ ਉਹ ਵੇਖਦੇ ਨੇ ਉੱਥੇ ਰੱਬ ਹੀ ਨਜ਼ਰੀ ਆਉਂਦਾ ਹੈ। ਕਿਹਨਾਂ ਨੂੰ? ਕਈ ਕੋਟ ਤੱਤ ਕੇ ਬੇਤੇ, ਜਿਹੜੇ ਤੱਤ ਨੂੰ ਜਾਣਨ ਵਾਲੇ ਹਨ।
1: ਕਈ ਕੋਟ ਨਾਮ ਰਸ ਪੀਵ ਹੈ ਅਮਰ ਭਏ ਸਦ ਸਦ ਹੀ ਜੀਵ ਹੈ।
0: ਕਰੋੜਾਂ ਜੀਵ ਐਸੇ ਨੇ ਜਿਹੜੇ ਨਾਮ ਰਸ ਪੀਵੇ, ਉਹਦੇ ਨਾਮ ਰਸ ਨੂੰ ਪੀਂਦੇ ਨੇ, ਚੱਖਦੇ ਨੇ, ਗ੍ਰਹਿਣ ਕਰਦੇ ਨੇ। ਕੋਈ ਸ਼ਬਦ ਵਰਤ ਲਈਏ ਨਾ, ਜੇ ਭਾਵ ਅਰਥ ਕਰੀਏ ਤਾਂ ਉਹਦੇ ਨਾਮ ਨੂੰ ਜਪਦੇ ਨੇ। ਕਈ ਕੋਟ ਨਾਮ ਰਸ ਪੀਵੇ, ਨਾਮ ਜਪਦਿਆਂ ਹੋਇਆਂ ਉਹਦਾ ਰਸ ਲੈਂਦੇ ਨੇ। ਫਿਰ ਉਹਨਾਂ ਕੋਲ ਕੀ ਹੈ? ਮਾਲਕ ਜੀ ਕਹਿੰਦੇ ਅਮਰ ਭਏ, ਉਹ ਕੀ ਹੋ ਜਾਂਦੇ? ਅਮਰ, ਉਹ ਮਰਦੇ ਨਹੀਂ। ਫਿਰ ਅਮਰ ਭਏ ਸਦ ਸਦ ਹੀ ਜੀਵੈ, ਉਹ ਹਮੇਸ਼ਾ ਜਿਉਂਦੇ ਨੇ, ਹਮੇਸ਼ਾ ਜਿਉਂਦੇ, ਉਹਨਾਂ ਦੀ ਕਦੇ ਮੌਤ ਨਹੀਂ। ਫਿਰ ਨਾਮ ਰਹੇ ਹੋ ਸਾਧੂ, ਰਹੇ ਹੋ ਰਹੇ ਹੋ ਗੁਰਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮਤਿ। ਜਿਹਨੇ ਜਪਿਆ ਉਹ ਸਥਿਰ ਹੋ ਗਿਆ, ਜਿਹਨੇ ਜਪਿਆ ਉਹ ਸਥਿਰ ਹੋ ਗਿਆ, ਉਹ ਕਦੇ ਬਿਣਸਿਆ ਨਹੀਂ। ਸੰਸਾਰ ਬਿਣਸ ਜਾਏਗਾ ਪਰ ਜਪਣ ਵਾਲਾ ਕਦੇ ਬਿਣਸ, ਕਿਉਂਕਿ ਨਾ ਜਿਹਨੂੰ ਜਪਿਆ ਉਹ ਨਾਸ਼ ਹੁੰਦਾ ਅਤੇ ਜਿਹੜਾ ਜਪ ਰਿਹਾ ਉਹ ਫਿਰ ਉਹ ਵੀ ਨਾਸ਼ ਤੋਂ ਰਹਿਤ ਹੋ ਜਾਂਦਾ। ਜਿਹਦੇ ਨਾਲ ਜੁੜਾਂਗੇ ਉੱਦਾਂ ਦੇ ਬਣ ਜਾਂਗੇ। ਜੇ ਅਕਾਲ ਪੁਰਖ ਪਰਮੇਸ਼ਰ ਜਿਹੜਾ ਨਾਸ਼ ਤੋਂ ਰਹਿਤ ਹੈ, ਅਵਿਨਾਸ਼ੀ ਹੈ, ਉਹਦੇ ਨਾਲ ਜੁੜਾਂਗੇ ਤਾਂ ਅਸੀਂ ਵੀ ਨਾਸ਼ ਤੋਂ ਰਹਿਤ ਬਣ ਜਾਂਗੇ। ਅਤੇ ਜੇ ਨਾਸ਼ਵਾਨ ਨਾਲ ਜੁੜਾਂਗੇ ਫਿਰ ਉਹਨੇ ਵੀ ਨਾਸ਼ ਹੋਣਾ ਅਤੇ ਜੁੜਨ ਵਾਲਾ ਵੀ ਨਾਸ਼ ਹੋਏਗਾ। ਇਸ ਲਈ ਗੁਰੂ ਸਾਹਿਬ ਕਹਿੰਦੇ ਭਾਈ ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਉਹਦੇ ਨਾਮ ਰਸ ਨੂੰ ਪੀਣ ਵਾਲੇ ਕਈ ਨੇ, ਕਈ ਕੋਟ ਨਾਮ ਰਸ ਪੀਵੈ, ਜਿਹੜੇ ਉਹਦੇ ਰਸ ਨੂੰ ਚੱਖਦੇ ਨੇ ਗ੍ਰਹਿਣ ਕਰਦੇ ਨੇ, ਫਿਰ ਅਮਰ ਭਏ, ਉਹ ਅਮਰ ਹੋ ਗਏ, ਉਹ ਮੌਤ ਤੋਂ ਰਹਿਤ ਹੋ ਗਏ, ਸਦ ਸਦ ਹੀ ਜੀਵੈ, ਉਹ ਹਮੇਸ਼ਾ ਫਿਰ ਜਿਉਂਦੇ ਹਨ।
1: ਕਈ ਕੋਟ ਨਾਮ ਗੁਣ ਗਾਵ ਹੈ, ਆਤਮ ਰਸ ਸੁਖ ਸਹਿਜ ਸਮਾਵ ਹੈ।
0: ਕਈ ਕੋਟ ਕਰੋੜਾਂ ਨਾਮ ਗੁਣ ਗਾਵੈ, ਉਹਦੇ ਨਾਮ ਦੀ ਮਹਿਮਾ ਕਰਨ ਵਾਲੇ, ਉਹਦੀ ਵਡਿਆਈ ਕਰਨ ਵਾਲੇ, ਉਹਦੇ ਗੁਣਾਂ ਨੂੰ ਗਾਉਣ ਵਾਲੇ, ਉਹਦੀ ਸ਼ੋਭਾ ਨੂੰ ਗਾਉਣ ਵਾਲੇ, ਆਤਮ ਰਸ ਸੁਖ ਸਹਿਜ ਸਮਾਵੈ, ਫਿਰ ਉਹ ਸੁਤੇ ਸਿੱਧ ਸੁਖ ਦੇ ਵਿੱਚ, ਸਹਿਜ ਦੇ ਵਿੱਚ, ਆਤਮ ਸੁਖ ਕਹਿ ਲਓ, ਆਤਮਿਕ ਸੁਖ ਕਹਿ ਲਓ, ਆਤਮਿਕ ਆਨੰਦ ਕਹਿ ਲਓ, ਸਹਿਜ ਅਵਸਥਾ ਕਹਿ ਲਈਏ, ਅਡੋਲ ਅਵਸਥਾ ਆਖ ਲਈਏ, ਟਿਕ ਜਾਣਾ, ਜਿੱਥੇ ਪ੍ਰਭਾਵ ਨਹੀਂ ਕਬੂਲਦਾ ਮਨ, ਜਿੱਥੇ ਪ੍ਰਭਾਵ ਨਹੀਂ ਕਬੂਲਦਾ ਮਨ, ਮਨ ਬਹੁਤ ਜ਼ਿਆਦਾ ਵਿਸ਼ਾਲ ਵੀ ਹੈ ਅਤੇ ਮਨ ਬਹੁਤ ਜ਼ਿਆਦਾ ਛੋਟਾ ਵੀ ਹੈ। ਮਨ ਜਿੰਨਾ ਛੋਟਾ ਹੋਏਗਾ ਉਨੀ ਹੀ ਛੇਤੀ ਇਹ ਡੋਲਦਾ ਵੀ ਹੈ, ਉਨੀ ਹੀ ਛੇਤੀ ਇਹ ਘਬਰਾਉਂਦਾ ਵੀ ਹੈ, ਡਰਦਾ ਵੀ ਹੈ, ਔਰ ਉਨੀ ਹੀ ਛੇਤੀ ਹਾਲਾਤ ਇਹਦੇ ਉੱਤੇ ਪ੍ਰਭਾਵ ਪਾਉਂਦੇ ਨੇ ਮਨ ਜਿੰਨਾ ਛੋਟਾ ਹੋਏਗਾ। ਇਹੀ ਮਨ ਜਦੋਂ ਵਿਸ਼ਾਲ ਹੋ ਜਾਂਦਾ ਇਹ ਡੋਲਦਾ ਨਹੀਂ, ਫਿਰ ਇਹ ਡੋਲਦਾ ਨਹੀਂ, ਇਹ ਸਥਿਰ ਹੋ ਜਾਂਦਾ। ਸਥਿਰ ਮਤਲਬ ਹੁਣ ਬਹੁਤ, ਜਿਵੇਂ ਇੱਕ ਹਲਕੀ ਵਸਤੂ ਹੋਵੇ ਉਹਨੂੰ ਜਵਾਕ ਵੀ ਚੁੱਕ ਕੇ ਲਈ ਫਿਰਦਾ, ਬੱਚਾ ਵੀ ਚੁੱਕ ਕੇ ਲਈ ਫਿਰਦਾ, ਅਤੇ ਜੇ ਇੱਕ ਭਾਰੀ ਵਸਤੂ ਹੋਵੇ, ਬਹੁਤ ਭਾਰੀ ਹੋਵੇ, ਆਮ ਇਨਸਾਨ ਵੀ ਉਹਨੂੰ ਚੁੱਕਣ ਤੋਂ ਗੁਰੇਜ਼ ਕਰਦਾ ਵੀ ਇਹ ਚੁੱਕੀ ਨਹੀਂ ਜਾ, ਇਹ ਹਿੱਲਣੀ ਵੀ ਨਹੀਂ ਪਾਈ ਸਾਡੇ ਤੋਂ। ਉਹ ਜਿਵੇਂ ਜਿਵੇਂ ਵਸਤੂ ਭਾਰੀ ਹੁੰਦੀ ਜਾਏਗੀ ਉਵੇਂ ਉਵੇਂ ਉਹਦੀ ਸਥਿਰਤਾ ਵੱਧਦੀ ਜਾਏਗੀ। ਇਸੇ ਤਰ੍ਹਾਂ ਜਿਵੇਂ ਜਿਵੇਂ ਮਨ ਵਿਸ਼ਾਲ ਹੁੰਦਾ ਜਾਏਗਾ ਨਾ, ਉਵੇਂ ਉਵੇਂ ਇਹਦੀ ਸਥਿਰਤਾ ਵੱਧਦੀ ਜਾਂਦੀ, ਅਟਲ ਅਡੋਲ ਹੋ ਜਾਂਦਾ, ਫਿਰ ਆ ਨਿੱਕੇ ਮੋਟੇ ਹਾਲਾਤ ਜਿਹੜੇ ਇਹ ਪ੍ਰਭਾਵ ਨਹੀਂ ਪਾਉਂਦੇ ਵੀ ਕਦੇ ਸੁੱਖ ਆ ਗਿਆ, ਕਦੇ ਦੁੱਖ, ਕਦੇ ਮਨ ਰੋਣ ਲੱਗ ਗਿਆ, ਕਦੇ ਹੱਸਣ ਲੱਗ ਪਿਆ, ਨਹੀਂ। ਫਿਰ ਉਹ ਕਹਿੰਦਾ ਵੀ ਇਹ ਤਾਂ ਬੜੀਆਂ ਛੋਟੀਆਂ ਜਿਹੀਆਂ ਚੀਜ਼ਾਂ ਨੇ, ਬੜੀਆਂ ਛੋਟੇ ਜਿਹੇ ਪਦਾਰਥ ਨੇ, ਫਿਰ ਉਹ ਇੱਕ ਦੇ ਨਾਲ ਆਪਣੀ ਸਾਂਝ ਪਾ ਕੇ ਅਤੇ ਅਡੋਲ ਟਿਕ ਜਾਂਦਾ, ਸਥਿਰ ਵਿਸ਼ਾਲ ਹੋ ਗਿਆ ਨਾ। ਜਿੰਨਾ ਮਨ ਵਿਸ਼ਾਲ ਹੁੰਦਾ ਜਾਏਗਾ ਉਨਾ ਹੀ ਸਹਿਜ ਅਵਸਥਾ ਵਿੱਚ, ਅਤੇ ਵਿਸ਼ਾਲ ਕਿਵੇਂ, ਜਦੋਂ ਵਿਸ਼ਾਲ ਨਾਲ ਅਕਾਲ ਪੁਰਖ ਜਿਹੜਾ ਬਹੁਤ ਵੱਡਾ ਹੈ ਉਹਦੇ ਨਾਲ ਜਦੋਂ ਮਨ ਜੁੜ ਜਾਂਦਾ ਉਹਦਾ ਸਰੂਪ ਬਣ ਜਾਂਦਾ, ਉਹਦੇ ਵਰਗਾ ਬਣ ਕੇ ਫਿਰ ਇਹ ਅਡੋਲ ਅਤੇ ਅਟਲ ਹੋ ਜਾਂਦਾ, ਫਿਰ ਇਹ ਨਾ ਡੋਲਦਾ ਨਾ ਘਬਰਾਉਂਦਾ, ਨਾ ਹੀ ਕਿਸੇ ਤਰੀਕੇ ਇਹ ਆਨੰਦ ਤੋਂ ਰਹਿਤ ਹੁੰਦਾ, ਹਮੇਸ਼ਾ ਆਨੰਦ ਸਹਿਤ ਰਹਿੰਦਾ, ਆਤਮ ਰਸ ਸੁਖ ਸਹਿਜ ਸਮਾਵੈ, ਫਿਰ ਸੁਖ ਦੇ ਵਿੱਚ ਸਹਿਜ ਦੇ ਵਿੱਚ ਸਮਾ ਜਾਂਦਾ।

ਆਪਣੇ ਜਨ ਕਹੋ। ਅਕਾਲ ਪੁਰਖ ਪਰਮੇਸ਼ਵਰ ਫਿਰ ਕੀ ਕਰਦਾ? ਕਹਿੰਦੇ ਆਪਣੇ ਸੇਵਕ ਨੂੰ ਨਾ ਸਾਸ ਸਾਸ ਸੰਭਾਰੇ, ਇੱਕ ਇੱਕ ਸਵਾਸ ਫਿਰ ਉਹਦੀ ਸੰਭਾਲ ਕਰਦਾ, ਉਹਨੂੰ ਸਾਂਭਦਾ, ਉਹਦੀ ਪ੍ਰਤਪਾਲਣਾ, ਉਹਦੀ ਰਾਖੀ ਕਰਦਾ, ਉਹਨੂੰ ਰੱਖਦਾ। ਫਿਰ ਨਾਨਕ ਉਹ ਪਰਮੇਸ਼ਰ ਕੇ ਪਿਆਰੇ, ਹੇ ਨਾਨਕ ਜੀਓ, ਉਹ ਅਕਾਲ ਪੁਰਖ ਪਰਮੇਸ਼ਵਰ ਦੇ ਪਿਆਰੇ, ਉਹ ਪਰਮੇਸ਼ਵਰ ਦੇ ਨਾਲ ਪ੍ਰੀਤ ਕਰਨ ਵਾਲੇ, ਉਹਦੇ ਪ੍ਰੇਮ ਵਿੱਚ ਜੁੜੇ ਹੋਏ। ਜਿਹੜਾ ਉਹਦੇ ਪ੍ਰੇਮ ਵਿੱਚ ਜੁੜ ਜਾਂਦਾ, ਫਿਰ ਉੱਥੇ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਆਪਣੇ ਸੇਵਕ ਆ, ਸਾਸ ਸਾਸ ਸਮਾਰ ਹੈ, ਇੱਕ ਇੱਕ ਸਵਾਸ, ਇੱਕ ਇੱਕ ਸਾਹ ਦੇ ਨਾਲ ਹਰ ਥਾਂ ਉੱਤੇ ਹਰ ਪਲ ਫਿਰ ਉਹ ਆਪਣੇ ਸੇਵਕ ਦੀ ਇੱਜ਼ਤ ਵੀ ਰੱਖਦਾ, ਪੱਤ ਵੀ ਰੱਖਦਾ ਅਤੇ ਸੰਭਾਲ ਵੀ ਕਰਦਾ। ਇਸੇ ਨੂੰ ਮਾਲਕ ਨੇ ਕਿਹਾ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਆਪਣੇ ਸੇਵਕਾਂ ਦੀ ਉਹ ਸੰਭਾਲ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਆਪੇ ਉਹ ਰੱਖਦਾ ਵੀ ਹੈ ਅਤੇ ਆਪ ਉਹ ਆਪਣੀ ਫਿਰ ਬੰਦਗੀ ਆਪਣਾ ਚਿੰਤਨ ਵੀ ਬਖਸ਼ਦਾ ਹੈ। ਇਸ ਤਰ੍ਹਾਂ ਜੀ ਗੁਰੂ ਅਰਜਨ ਸਾਹਿਬ ਅੱਜ ਮੱਤ ਦੇ ਰਹੇ। ਮਲਕ ਪਾਤਸ਼ਾਹ ਕਿਰਪਾ ਕਰਨ, ਗੁਰੂ ਬਾਬਾ ਜੀ ਵੱਲੋਂ ਦਿੱਤੇ ਹੋਏ ਇਹ ਉਪਦੇਸ਼ ਸਾਨੂੰ ਆਪਣੀਆਂ ਜ਼ਿੰਦਗੀਆਂ 'ਚ ਕਮਾਉਣੇ ਆ ਜਾਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ, ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ।

ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੀ ਜੋ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ

ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ।

ਓ ਮਹਾਰਾਜ ਆਪ ਜੀ ਦੇ ਹਜ਼ੂਰ ਹਫ਼ਤਾਵਾਰੀ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਾਮ ਸਿਮਰਨ ਸ਼ਬਦ ਕੀਰਤਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਸਿਮਰਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਨਾਲ ਨਵਾਜਣਾ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨਾ ਮਿਲਿਆ ਤਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ

ਆਹੀ ਮਾਇਆ ਮੋਹ ਪਰੰਪੈ ਭੁੱਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸੁਖ ਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਖੁਰਸੋਂ ਚਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾ

ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ।

ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ।

ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ।

ਅਕਾਲ ਮੂਰਤ ਅਜੂਨੀ ਸਹਿ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸਹਿ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸਹਿ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸਹਿ ਭੰਗਰ ਪ੍ਰਸਾਦ ਵਾਹਿਗੁਰੂ।

ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾ, ਆ

ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੇ ਜਨ ਸਤ ਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਉ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੂਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸ਼ੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੋ ਖਾਣਾ ਜੋ ਸੇਵ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਤੁਧ ਜੀ।
ਛੇ ਜਨ ਜੁਗ ਮੈਂ ਸੁਖ ਵਾਸੀ, ਛੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਮ ਤੁਧ ਜੀ, ਹਰ ਅਨੇਕ ਅਨੇਕ ਅਨੰਤਾ, ਤੇਰੀ ਅਨੇਕ ਕਰੈ ਹਰ ਪੂਜਾ ਜੀ, ਤਪ ਤਾਪ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮਰਿਤ ਸਾਸਤ ਜੀ, ਹਰ ਕਿਰਿਆ ਖੱਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵੱਡ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੈ ਕਾ ਜਣੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਪਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ,

ਜੀਵ ਜੰਤ ਸਭ ਤੇਰਾ ਖੇਲ, ਵੇ ਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗਨੀ ਚਾਲੈ ਹਮ ਦੇਖਾ ਤਹਿ ਡੂਬਿਅਲੇ ਮਨ ਏਕ ਨਾ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ।

ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਉ ਨਾਨਕ ਅਮਨੀਚ ਕਰਮਾ ਚਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਪਵਿਓ ਬਾਚ ਬੇਨਤੀ ਚੌਪਈ

ਸਾਰਾ ਹਮਰੇ ਦੁਸ਼ਟ ਸਬੈਤ ਮੁਕਾਵਹੁ ਆਪ ਹਾਦੈ ਮੋਇ ਬਚਾਵ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕੋਆ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਸ਼ਾਡ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਮਾਰੇ ਮਾਰੀਐ ਆਪ ਹਾਥ ਦੈ ਮੁਝੇ ਵਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਊ ਜੋ

ਹਾਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ।

ਹੇਤ ਯਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਓ ਸ਼ੰਕਰ ਇਕੈਠਾ ਸਗਰੀ ਸਿਸ਼ਟ

ਆਰ ਆਸਿਕ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ।

ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ।

ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦੁਆਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰ।

ਜੇ ਆਨੰਦ ਸੁਣੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰ।

ਪੰਜਵਾਂ ਤਾਲ ਵਿੱਚ ਤਨ ਵਸਤੂ ਪਈ ਹੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨੈ ਜਾਈ ਨਿਤ ਨਿਤ ਰਾਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੋ ਅਕਾਲ ਮੂਰਤ ਅਜੂਨੀ ਸਹਿਬਹੰ ਗੁਰਪ੍ਰਸਾਦ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ

ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਸਿੱਖਿਆ ਮੁਖਿਆ ਸਤਿਗੁਰ ਕਰ ਕੇਰੇ ਜਿਨ ਕੀ ਸਮਤਾ ਉਪਰ ਨਾਹਿਰੇ।
1: ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵ ਕਾਇਨਾਤ ਦੇ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰੂ ਇਤਿਹਾਸ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਤੇਜ ਪ੍ਰਤਾਪ ਬਹੁਤ ਵੱਧ ਰਿਹਾ, ਗੁਰੂ ਸਾਹਿਬ ਦੀ ਸਰੀਰਕ ਉਮਰ ਪਰ ਜੋਬਣ ਵਾਲੀ ਹੈ, ਮਲਕ ਪਾਤਸ਼ਾਹ ਜੀ ਦਾ ਸਰੀਰਕ ਬਲ ਬਹੁਤ ਵਧਿਆ ਔਰ ਸਮਾਜ ਦੇ ਵਿੱਚ ਤੇਜ ਪ੍ਰਤਾਪ ਵੀ ਗੁਰੂ ਪਾਤਸ਼ਾਹ ਦਾ ਬਹੁਤ ਵਧਿਆ। ਗੁਰੂ ਸਾਹਿਬ ਆਪਣੇ ਨੇਮ ਦੀ ਸੰਭਾਲ ਕਰਦੇ ਅਤੇ ਮਾਤਾ ਜੀ ਆਪਣੇ ਪਾਵਨ ਪੰਗਤੀ ਪੜ੍ਹਦਿਆਂ ਮਾਤਾ ਜੀ ਨੇ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਫਿਰ ਇਹਦੇ ਅਰਥ ਵਿਚਾਰੇ, ਫਿਰ ਅਰਥ ਵਿਚਾਰਦਿਆਂ ਹੋਇਆਂ ਮਾਤਾ ਜੀ ਨੇ ਗੁਰੂ ਸਾਹਿਬ ਨਾਲ ਬਚਨ ਕੀਤੇ ਵੀ ਬਾਣੀ ਨੂੰ ਜਿਉਣ ਵਾਲੇ ਐਸੇ ਗੁਰਸਿੱਖ ਦੇ ਦਰਸ਼ਨ ਕਰਨੇ ਨੇ। ਸਤਿਗੁਰੂ ਜੀ ਨੇ ਮਾਤਾ ਜੀ ਨੂੰ ਆਖਿਆ ਵੀ ਤੁਸੀਂ ਤੁਹਾਨੂੰ ਐਸੇ ਗੁਰਸਿੱਖ, ਕਿਉਂਕਿ ਜਦੋਂ ਗੁਰੂ ਦਾ ਸਿੱਖ ਬਾਣੀ ਕਮਾਉਣ ਲੱਗ ਜਾਂਦਾ ਫਿਰ ਉਹ ਸੰਤ ਰੂਪ ਗੁਰੂ ਰੂਪ ਪਰਮੇਸ਼ਵਰ ਰੂਪ ਬਣ ਜਾਂਦਾ। ਜਿਵੇਂ ਆਪਾਂ ਸਤਿਗੁਰੂ ਦੀ ਕੀ ਬਾਣੀ ਬਾਣੀ ਪੜ੍ਹਦੇ ਹਾਂ ਅਤੇ ਮਾਲਕ ਕਹਿੰਦੇ ਨਾ ਹਰ ਹਰ ਜਨ ਦੋਏ ਏਕ ਹੈ ਬਿਭ ਵਿਚਾਰ ਕਿਛ ਨਾਹੀਂ, ਕੋਈ ਫਰਕ ਨਹੀਂ। ਫਿਰ ਗੁਰੂ ਸਾਹਿਬ ਨੇ ਆਖਿਆ ਨਾ, ਅਤੇ ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਛੇ ਗੁਰੂ ਸਾਹਿਬਾਨਾਂ ਤੱਕ ਅਤੇ ਬਾਬਾ ਬੁੱਢਾ ਜੀ, ਮੁੜ ਕੇ ਉਹਨਾਂ ਦੇ ਘਰਾਣੇ ਵਿੱਚ ਜ਼ਿਕਰ ਕੀਤਾ ਬਾਬਾ ਰਾਮ ਕੋਇਰ ਜੀ ਦਾ, ਜਿਹੜੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰਹਿਣ ਵਾਲੇ ਨੇ। ਉਹ ਅੰਮ੍ਰਿਤਸਰ ਸਾਹਿਬ ਰਹਿੰਦੇ ਨੇ, ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਨੇ। ਫਿਰ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ ਵਾਲੀ ਖੇਡ ਵਰਤਦੀ ਨਾ। ਜਦੋਂ ਦੋ ਗੁਰਸਿੱਖ ਆਪਸ 'ਚ ਮਿਲਦੇ ਨਾ ਜੀ, ਗੁਰਸਿੱਖ ਜਿਹੜੇ ਪੂਰਨ ਰੂਪ ਵਿੱਚ ਗੁਰੂ ਨਾਲ ਜੁੜੇ ਹੋਏ, ਉਹਨਾਂ ਦੀਆਂ ਬਹੁਤੀਆਂ ਵਿਚਾਰਾਂ ਜਿਹੜੀਆਂ ਨਾ ਉਹ ਜ਼ੁਬਾਨੀ ਨਹੀਂ ਹੁੰਦੀਆਂ, ਬਹੁਤੀਆਂ ਵਿਚਾਰਾਂ ਜ਼ੁਬਾਨੀ ਨਹੀਂ ਹੁੰਦੀਆਂ, ਉਹ ਇੱਕ ਦੂਜੇ ਦਾ ਹਾਲ ਏ ਇੱਕ ਦੂਜੇ ਦੇ ਹਾਵ ਭਾਵ ਤੋਂ ਹੀ ਸਮਝਦੇ ਨੇ ਵੀ ਇਹਦੀ ਵਿਚਾਰ ਕੀ ਹੈ ਅਤੇ ਦੂਜਾ ਉਹਦੀ ਵਿਚਾਰ ਨੂੰ ਸਮਝਦਾ। ਜਿਵੇਂ ਆਪਾਂ ਸੰਸਾਰਿਕ ਤੌਰ 'ਤੇ ਕਹਿੰਦੇ ਹਾਂ ਵੀ ਮੇਰੀ ਇਹਦੇ ਨਾਲ ਸਾਂਝ ਬਹੁਤ ਹੈ, ਜਿਹਦੇ ਨਾਲ ਡੂੰਘੀ ਸਾਂਝ ਹੋਵੇ ਫਿਰ ਆਪਾਂ ਕਹਿ ਦਿੰਦੇ ਵੀ ਸੱਜਣਾ ਤੇਰੇ ਬੋਲ ਕੇ ਦੱਸਣ ਦੀ ਲੋੜ ਨਹੀਂ, ਮੈਂ ਤਾਂ ਤੇਰੀ ਹਾਲਤ ਜਾਣਦਾ, ਬਸ ਰੱਬੀ ਪਿਆਰਿਆਂ ਦੀ ਹਾਲਤ। ਗੁਰੂ ਸਾਹਿਬ ਨੇ ਮਾਤਾ ਜੀ ਨੂੰ ਕਿਹਾ ਵੀ ਤੁਹਾਨੂੰ ਹੁਣ ਐਸੇ ਗੁਰਸਿੱਖ ਦੇ ਦਰਸ਼ਨ ਹੋਣਗੇ ਅਤੇ ਪ੍ਰਸ਼ਾਦਾ ਭੋਜਨ ਫਿਰ ਤੁਸੀਂ ਉਹਨਾਂ ਦੇ ਦਰਸ਼ਨ ਕਰਕੇ ਛਕਿਓ। ਮਾਤਾ ਜੀ ਨੇ ਵੀ ਕਿਹਾ ਵੀ ਠੀਕ ਹੈ। ਇਸ ਤਰ੍ਹਾਂ ਜੀ ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ ਨਾ, ਜਨ ਦੀਪਕ ਅਤੇ ਦੀਪ ਜਗਾਓ, ਜਿਵੇਂ ਦੀਵੇ ਤੋਂ ਦੀਵਾ ਜਗਾਈ ਦੇ ਨਾ, ਉੱਦਾਂ ਬਾਬਾ ਬੁੱਢਾ ਜੀ ਦੇ ਘਰਾਣੇ ਵਿੱਚ ਬਾਬਾ ਰਾਮ ਕੋਈ, ਉਹ ਸਾਰੀ ਅੱਗੇ ਕਿਵੇਂ ਵਾਰਤਾ ਵਰਤਦੀ ਹੈ, ਸਾਰਾ ਇਤਿਹਾਸ ਕਵੀ ਜੀ ਕਿਵੇਂ ਜ਼ਿਕਰ ਕਰਦੇ ਨੇ, ਆਓ ਆਪਾਂ ਇਹਨਾਂ ਅਗਲੇਰੇ ਪੰਨਿਆਂ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਗੁਰੂ ਸਾਹਿਬ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਰਸਨਾ ਨੂੰ ਬਲ ਬਖਸ਼ਣ, ਰਸ ਅਤੇ ਜਸ ਬਖਸ਼ਣ, ਔਰ ਆਪ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਬਾਬਾ ਬੁੱਢਾ ਜੀ ਦੇ ਘਰਾਣੇ ਵਿੱਚ ਬਾਬਾ ਰਾਮ ਕੋਇਰ ਜੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਬਲਦਾ। ਅਤੇ ਚੇਤਾ ਰੱਖੋ ਜੀ, ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਨਾਨਕ ਸਾਹਿਬ ਦਾ ਘਰ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ, ਇਹ ਵਾਕਈ ਇੱਕ ਦੀਵੇ ਦੀ ਰੌਸ਼ਨੀ ਵਰਗੀ ਹੈ, ਦੀਵੇ ਦੀ ਲਾਟ ਵਰਗੀ ਹੈ। ਇਹਦੇ ਨਾਲ ਜਿਹੜਾ ਵੀ ਜੁੜਦਾ ਉਹਦਾ ਜੀਵਨ ਜਗਮਗਾ ਜਾਂਦਾ, ਰੌਸ਼ਨ ਹੋ ਜਾਂਦਾ ਉਹਦਾ ਜੀਵਨ। ਫਿਰ ਇਕੱਲਾ ਰੌਸ਼ਨ ਹੀ ਨਹੀਂ ਹੁੰਦਾ, ਉਹਦੇ ਨਾਲ ਨਾਲ ਇੰਨੀ ਕੁ ਸਮਰੱਥਾ ਯੋਗ ਹੋ ਜਾਂਦਾ ਵੀ ਉਹ ਅਗਾਂਹ ਜੀਵਨ ਨੂੰ ਰੌਸ਼ਨ ਕਰ ਸਕੇ, ਦੂਜੇ ਨੂੰ ਰੌਸ਼ਨ ਕਰਨ ਯੋਗ ਹੋ ਜਾਂਦਾ ਉਹ। ਗੁਰੂ ਨਾਨਕ ਸਾਹਿਬ ਜੀ ਦਾ ਘਰ, ਸਤਿਗੁਰੂ ਜੀ ਕੀ ਪਾਵਨ ਬਾਣੀ, ਇੱਕ ਰੌਸ਼ਨੀ ਦਾ ਖਜ਼ਾਨਾ ਕਹਿ ਲਓ। ਜਿਹੜਾ ਵੀ ਇਹਦੇ ਨਾਲ ਜੁੜਦਾ ਉਹਦੇ ਜੀਵਨ ਨੂੰ ਇਹ ਪ੍ਰਕਾਸ਼ਮਈ ਕਰ ਦਿੰਦੀ ਹੈ। ਬਾਣੀ ਇਹ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਗੁਰਬਾਣੀ ਇਸ ਜੱਗ ਮਹਿ ਚਾਨਣ, ਚਾਨਣ ਮਤਲਬ ਪ੍ਰਕਾਸ਼। ਕਰਮ ਵਸੈ ਮਨ ਆਏ, ਬਖਸ਼ਿਸ਼ ਨਾਲ ਫਿਰ ਇਹ ਮਨ 'ਚ ਵੱਸਦੀ, ਅਤੇ ਜਿਨ੍ਹਾਂ ਦੇ ਮਨ 'ਚ ਵੱਸਦੀ ਹੈ ਅਤੇ ਉੱਥੇ ਕੀ ਹੋਏਗਾ, ਉੱਥੇ ਕੀ ਹੋਏਗਾ, ਪ੍ਰਕਾਸ਼। ਮੰਨ ਲਓ ਕਿਸੇ ਥਾਂ 'ਤੇ ਹਨੇਰਾ ਹੋਵੇ, ਆਪਾਂ ਉੱਥੇ ਨਿੱਕੀ ਜਿਹੀ ਰੌਸ਼ਨੀ ਦਾ ਪ੍ਰਬੰਧ ਕਰ ਲਿਓ, ਇੱਕ ਮੋਮਬੱਤੀ ਹੋਈ ਬਾਲ ਲਈਏ, ਉੱਥੇ ਕੀ ਹੋਏਗਾ, ਚਾਨਣ। ਉੱਥੇ ਟੌਰਚ ਜਗਾ ਲਓ ਤਾਂ ਵੀ ਚਾਨਣ। ਕੋਈ ਰੌਸ਼ਨੀ ਦਾ ਸਾਧਨ ਵਰਤੋ, ਅਤੇ ਜੇ ਆਪਾਂ ਉੱਥੇ ਸਿੱਧੀ ਲਾਈਟ ਲਾ ਦਈਏ ਫਿਰ ਉਹਨੇ ਸਾਰੇ ਪਾਸੇ ਉਜਾਲਾ ਹੀ ਉਜਾਲਾ। ਅਤੇ ਜੇ ਹੁਣ ਕਹੀਏ ਵੀ ਮੈਂ ਲਾਈਟ ਵੀ ਨਹੀਂ ਲਾਉਣੀ, ਮੈਂ ਰੌਸ਼ਨੀ ਦਾ ਪ੍ਰਬੰਧ, ਫਿਰ ਸੂਰਜ ਚੜ੍ਹ ਆਵੇ, ਫਿਰ ਸੂਰਜ ਦੇ ਅੱਗੇ 'ਤੇ ਆਹ ਲਾਈਟਾਂ ਵੀ ਫਿੱਕੀਆਂ ਪੈ ਜਾਂਦੀਆਂ। ਅਤੇ ਗੁਰਬਾਣੀ ਉਹ ਸੂਰਜ ਵਰਗੀ ਹੈ, ਜਿਹਦੇ ਜੀਵਨ 'ਚ ਚੜ੍ਹਦੀ ਹੈ ਬਸ ਉੱਥੇ ਚਾਨਣ ਹੀ ਚਾਨਣ ਹੈ, ਫਿਰ ਉੱਥੇ ਰੌਸ਼ਨੀ ਹੀ ਰੌਸ਼ਨੀ ਹੈ, ਉੱਥੇ ਹਨੇਰਾ ਨਹੀਂ। ਫਿਰ ਇੰਨਾ ਸਮਰੱਥ ਹੈ ਇਹ ਚਾਨਣ, ਇੰਨਾ ਸਮਰੱਥ ਹੈ ਕਿ ਇਹ ਅਗਾਂਹ ਚਾਨਣ ਵੰਡਣ ਯੋਗ ਹੋ ਜਾਂਦਾ ਹੈ। ਜਿਵੇਂ ਸੂਰਜ ਰੌਸ਼ਨੀ ਦਾ ਖਜ਼ਾਨਾ ਹੈ, ਉਹਨੂੰ ਰੌਸ਼ਨੀ ਕਿੰਨੇ ਮਿਲੀ, ਨਮੋ ਸੂਰਜ ਸੂਰਜੇ, ਉਹਨੂੰ ਅੱਗੋਂ ਰੌਸ਼ਨੀ ਮਿਲੀ, ਕਿੰਨੇ ਦਿੱਤੀ, ਜਿਹੜਾ ਸੂਰਜਾਂ ਦਾ ਵੀ ਸੂਰਜ ਹੈ, ਜਾਂ ਇੱਦਾਂ ਕਹਿ ਲਓ ਜਿਹੜਾ ਸੂਰਜ ਨੂੰ ਵੀ ਚਾਨਣ ਦੇਣ ਵਾਲਾ ਅਕਾਲ ਪੁਰਖ, ਉਹਨੇ ਦਿੱਤੀ। ਅਤੇ ਇੱਕ ਵਚਨ ਫਿਰ ਗੁਰੂ ਕਲਗੀਧਰ ਸਾਹਿਬ ਨਾਲ ਕਰਦੇ ਨੇ, ਨਮੋ ਚੰਦਰ ਚੰਦਰੇ, ਨਮਸਕਾਰ ਹੈ ਉਹਦੇ ਚਰਨਾਂ 'ਚ ਜਿਹੜਾ ਚੰਦਰਮਾ ਦਾ ਵੀ ਚੰਦਰਮਾ ਹੈ। ਹੁਣ ਖਿਆਲ ਕਰੋ, ਵਿਗਿਆਨ ਕਹਿੰਦਾ ਚੰਦਰਮਾ ਕੋਲ ਰੌਸ਼ਨੀ ਆਪਣੀ ਨਹੀਂ ਹੈ, ਉਹਨੂੰ ਰੌਸ਼ਨੀ ਕੌਣ ਦਿੰਦਾ, ਸੂਰਜ ਦਿੰਦਾ। ਚੰਦਰਮਾ ਸੂਰਜ ਦੀ ਰੌਸ਼ਨੀ ਨਾਲ ਰੌਸ਼ਨ ਹੁੰਦਾ, ਉਹਦੇ ਕੋਲ ਆਪਣੀ ਰੌਸ਼ਨੀ ਨਹੀਂ ਹੈ। ਗੁਰਬਾਣੀ ਗੁਰਸਿੱਖ ਦੇ ਜੀਵਨ ਵਿੱਚ ਸੂਰਜ ਵਰਗੀ ਹੈ, ਅਤੇ ਜਿਹੜੇ ਜੀਵਨ ਦੇ ਵਿੱਚ ਗੁਰਬਾਣੀ ਆ ਜਾਂਦੀ ਹੈ ਉਹਦਾ ਜੀਵਨ ਚੰਦਰਮਾ ਵਾਂਗੂ ਚਮਕਣ ਲੱਗ ਜਾਂਦਾ। ਫਿਰ ਅੱਗੇ ਕੀ ਕਰਦਾ ਉਹ, ਫਿਰ ਚਾਨਣ ਬਣਦਾ, ਫਿਰ ਚਾਨਣ ਬਣਦਾ। ਦੇਖੋ ਸੂਰਜ ਦੇ ਨਾਲ ਚਾਨਣ ਵੀ ਹੈ, ਦਿਨ ਵੀ ਹੈ, ਤਪਸ਼ ਵੀ ਹੈ। ਸੂਰਜ ਨਾਲ ਤਪਸ਼ ਵੀ ਹੈ ਪਰ ਗੁਰਬਾਣੀ ਨਾਲ ਤਪਸ਼ ਨਹੀਂ ਹੈ, ਗੁਰਬਾਣੀ ਨਾਲ ਸ਼ਾਂਤ ਸੁਭਾਅ। ਚਾਨਣ ਹੈ ਪਰ ਸ਼ਾਂਤ ਸੁਭਾਅ। ਖੈਰ ਇਸ ਤਰੀਕੇ ਨਾਲ ਜੀ, ਜਨ ਦੀਪਕ ਅਤੇ ਦੀਪ ਜਗਾਇਓ ਗਿਆਨ ਅਵਸਥਾ ਮੈਂ, ਗਿਆਨ ਅਵਸਥਾ ਦੇ ਵਿੱਚ ਫਿਰ ਜਗ
1: ਪਏ ਸਤਿਗੁਰ ਕਰਕੇ ਰੇ ਨਿਜ ਕੀ ਸਮਤਾ ਅਪਰਨਾ ਫੇਰੇ।
0: ਉਹ ਗੁਰੂ ਘਰ ਦੇ ਮੁਖੀ ਸਿੱਖਾਂ ਵਿੱਚ ਨੇ, ਮੁਖੇ ਸਿੱਖਾਂ ਦੇ ਵਿੱਚ ਨੇ ਗੁਰੂ ਘਰ ਦੇ, ਜਿਨ੍ਹਾਂ ਦੀ ਸਮਤਾ ਕੋਈ ਦੂਜਾ ਨਹੀਂ ਕਰ ਸਕਦਾ। ਜਿਵੇਂ ਜੀ ਗੁਰੂ ਕੇ ਸਿੱਖ ਸਾਰੇ ਵਡਿਆਉਣ ਯੋਗ ਨੇ ਔਰ ਸਾਰਿਆਂ ਦੀ ਅਵਸਥਾ ਬਹੁਤ ਬਾਕਮਾਲ ਹੈ। ਜਿੰਨੇ ਵੀ ਆਪਾਂ ਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ ਸਾਰਿਆਂ ਦੀ ਅਵਸਥਾ ਬਾ, ਪਰ ਬਾਬਾ ਬੁੱਢਾ ਜੀ ਦੀ ਬਰਾਬਰੀ ਥੋੜ੍ਹੀ ਕਿਸੇ ਕਰ ਜਾਣੀ। ਹਰ ਸਿੱਖ ਦੀ ਗੁਰੂ ਸਾਹਿਬ ਵੱਲੋਂ ਵਡਿਆਈ ਆਪਣੀ, ਮਾਲਕ ਨੇ ਹਰ ਸਿੱਖ ਨੂੰ ਆਪਣੇ ਕੋਲੋਂ ਵਡਿਆਈ ਵੱਖਰੀ ਵੱਖਰੀ ਬਖਸ਼ੀ ਹੋਈ, ਭਾਵੇਂ ਉਹ ਸਾਰੇ ਇੱਕ ਨੇ ਕਿਉਂਕਿ ਜੁੜੇ ਇੱਕ ਨਾਲ ਹੋਏ ਨੇ, ਇੱਕ ਸਰੂਪ ਦੇ ਮਾਲਕ ਨੇ। ਵਡਿਆਈ ਵੱਖਰੀ, ਬਾਬਾ ਬੁੱਢਾ ਜੀ ਨੂੰ ਜਿਹੜੀ ਵਡਿਆਈ ਮਿਲੀ ਉਹ ਕਿਸੇ ਦੂਸਰੇ ਗੁਰੂ ਕੇ ਸਿੱਖ ਨੂੰ ਨਹੀਂ, ਜਿਹੜੀ ਗੁਰੂ ਦੂਜੇ, ਜਿਵੇਂ ਬਾਬਾ ਬੁੱਢਾ ਜੀ ਨੂੰ ਮਾਨ ਸਤਿਕਾਰ ਮਿਲਿਆ ਨਾ ਬੁੱਢਿਆ, ਤੇਥੋਂ ਓਹਲੇ ਕਦੇ ਨਾ ਹੋ ਸਾ। ਇਹ ਵਰ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਲਈ ਵਰਤਿਆ। ਫਿਰ ਭਾਈ ਗੁਰਦਾਸ ਜੀ ਨੂੰ ਜਿਹੜਾ ਸਤਿਕਾਰ ਮਾਣ ਹੈ ਉਹ ਅਲੱਗ, ਫਿਰ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਜਿਹੜਾ ਉਹਨਾਂ ਦਾ ਸਤਿਕਾਰ ਹੈ ਉਹ ਅਲੱਗ, ਸਾਰੇ ਗੁਰੂ ਕੇ ਸਿੱਖ। ਇੱਦਾਂ ਹੀ ਕਹਿੰਦੇ ਵੀ ਉਹ ਜਿਹੜੇ ਹੁਣ ਦੀਵੇ ਤੋਂ ਦੀਵਾ ਬਲਿਆ ਨਾ ਉਹ ਮੁਖੀ ਸਿੱਖਾਂ ਦੇ ਵਿੱਚੋਂ ਨੇ ਗੁਰੂ ਘਰ ਦੇ, ਤੇ ਉਹਨਾਂ ਦਾ ਉਹਨਾਂ ਦੇ ਬਰਾਬਰ ਵੀ ਕੋਈ ਦੂਜਾ ਨਹੀਂ ਹੈ।
1: ਅੰਮ੍ਰਿਤਸਰ ਜੀ ਲਖਿਓ ਬਿਰਤਾਂਤ ਸਰਬ ਗੁਰ ਘਰ ਜੀ।
0: ਹੁਣ ਉਸ ਵਕਤ ਜੀ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ, ਤੇ ਉਹਨਾਂ ਨੇ ਸਾਰਾ ਬਿਰਤਾਂਤ, ਜਿਵੇਂ ਪਹਿਲੋਂ ਆਪ ਜੀ ਅੱਗੇ ਬਚਨ ਕੀਤੇ ਵੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਵਾਲੀ, ਗੁਰੂ ਸਾਹਿਬ ਇੱਥੇ ਮਾਤਾ ਜੀ ਨਾਲ ਵਿਚਾਰ ਕਰ ਰਹੇ, ਉਧਰੋਂ ਮਨ ਦੇ ਵਿੱਚ ਖਿਆਲ ਕੀ ਹੈ ਜਦੋਂ ਗੁਰੂ ਚੇਤੇ ਕਰੇ ਤੇ ਸਿੱਖ ਦੇ ਮਨ ਨੂੰ ਪਤਾ ਨਾ ਲੱਗੇ, ਕਿਵੇਂ ਹੋ ਸਕਦਾ? ਜਿਵੇਂ ਸਿੱਖ ਚੇਤੇ ਕਰੇ ਗੁਰੂ ਨੂੰ, ਗੁਰੂ ਨੂੰ ਪਤਾ ਲੱਗਦਾ ਵੀ ਬੈਠਾ ਸਿੱਖ ਮੈਨੂੰ ਚੇਤੇ ਕਰ ਰਿਹਾ, ਤੇ ਜਦੋਂ ਗੁਰੂ ਪਾਤਸ਼ਾਹ ਜੀ ਆਪਣੇ ਮਨ ਵਿੱਚ ਕਿਸੇ ਸਿੱਖ ਦਾ ਖਿਆਲ ਲੈ ਕੇ ਆਉਣ ਤੇ ਉਹ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਹੋਵੇ ਉਹਨੂੰ ਪਤਾ ਨਾ ਲੱਗੇ, ਇਹ ਕਿਵੇਂ ਹੋ ਸਕਦਾ? ਸਤਿਗੁਰੂ ਨੇ ਉੱਥੇ ਚੇਤੇ ਕੀਤਾ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬੈਠਿਆਂ ਇਹਨਾਂ ਦੇ ਨਾ ਲਖਿਓ ਬਿਰਤਾਂਤ, ਜੋ ਗੁਰੂ ਘਰ ਦੇ ਵਿੱਚ ਬਿਰਤਾਂਤ ਚੱਲ ਰਿਹਾ ਸੀ ਉਸ ਬਿਰਤਾਂਤ ਨੂੰ ਜਾਣਿਆ ਹੈ।
1: ਦਸਵੇਂ ਪਾਤਸ਼ਾਹ ਮਨ ਕੇਰਾ ਮਾਤਾ ਇਤ ਸੋ ਮਨੋਰਥ ਮੇਰਾ।
0: ਦਸਵੇਂ ਪਾਤਸ਼ਾਹ ਜੀ ਨੇ ਚੇਤੇ ਕੀਤਾ, ਉਹਨਾਂ ਨੇ ਮਾਤਾ ਜੀ ਨਾਲ ਵਿਚਾਰ ਕਰਦਿਆਂ ਹੋਇਆਂ ਅਤੇ ਮਨੋਰਥ ਜਿਹੜਾ ਵਿਚਾਰ ਮਨ 'ਚ ਧਾਰੀ ਉਹ ਸਾਡੇ ਪ੍ਰਤੀ ਧਾਰੀ ਹੈ, ਮਤਲਬ ਉਹਨਾਂ ਨੇ ਸਾਨੂੰ ਚੇਤੇ ਕੀਤਾ ਹੈ।

0: ਇੱਛਾ ਨਾ ਉਹ ਸਿੱਖ ਦੇ ਮਨ ਵਿੱਚ ਵੀ ਹੈ ਵੀ ਮੈਂ ਵੀ ਦਰਸ਼ਨ ਕਰਾਂ ਔਰ ਕਾਹਲੀ ਨਾਲ। ਫਿਰ ਕਹਿੰਦੇ ਵਿਸ਼ਾਲ ਇੱਛਾ ਜਿਹੜੀ ਹੈ ਉਹ ਆਪਣੇ ਮਨ ਦੇ ਵਿੱਚ ਤਾਰੀਖ ਹੈ
1: ਪਰ ਕਰਤੇ ਤਿਆਰੀ ਨਿਜ ਸੰਗ ਸੋ ਗਿਰਾ ਉਚਾਰੀ।
0: ਰਾਤ ਵਿਅਤੀਤ ਹੋਈ ਤਿਆਰੀ ਕਰਦਿਆਂ ਵੀ ਸਵੇਰੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਣਾ ਹੈ, ਗੁਰੂ ਸਾਹਿਬ ਵੱਲ ਜਾਣਾ। ਸਾਰੀ ਰਾਤ ਤਿਆਰੀ ਕੀਤੀ ਤਿਆਰੀ ਕੀਤੀ ਅਤੇ ਨਾਲੇ ਜਿਹੜੇ ਸਿੱਖ ਸੇਵਕ ਕੋਲੇ ਸਨ ਨਾ ਬਾਬਾ ਰਾਮ ਕੋਇਰ ਜੀ ਦੇ, ਉਹਨਾਂ ਨਾਲ ਵਿਚਾਰ ਸਾਂਝੀ ਕੀਤੀ। ਉਹਨਾਂ ਦੇ ਨਾਲ ਵਿਚਾਰ ਸਾਂਝੀ ਕਰਦਿਆਂ ਉਹਨਾਂ ਨੂੰ ਬਚਨ ਆਖ

0: ਪ੍ਰਭਾਤ ਹੁੰਦਿਆਂ ਆਪਾਂ ਆਨੰਦਪੁਰ ਸਾਹਿਬ ਨੂੰ ਚਾਲੇ ਪਾਉਣੇ ਨੇ। ਜਿਹੜੇ ਨਾਲ ਰਹਿਣ ਵਾਲੇ ਸਿੱਖ ਬਾਬਾ ਰਾਮ ਕੋਇਰ ਜੀ ਦੇ ਕੋਲ ਰਹਿਣ ਵਾਲੇ ਸੇਵਕ ਕਹਿ ਲਓ, ਉਹਨਾਂ ਨੂੰ ਸੰਬੋਧਨ ਕਰਕੇ ਕਹਿਤਾ ਵੀ ਭਾਈ ਆਪਾਂ ਆਨੰਦਪੁਰ ਸਾਹਿਬ ਨੂੰ ਚਾਲੇ ਪਾਉਣੇ ਨੇ, ਸਵੇਰੇ ਆਪਾਂ ਤੁਰ ਪੈਣਾ, ਤੜਕੇ ਹੁੰਦੇ ਹੀ ਪ੍ਰਭਾਤ ਵੇਲੇ ਹੀ ਤੁਰ ਪੈਣਾ ਆਪਾਂ। ਫਿਰ ਨਾਲ ਇਹ ਵੀ ਕਹਿਤਾ ਵੀ ਮੈਨੂੰ ਕਾਹਲੀ ਆ ਜਾਣ ਦੀ, ਤੁਸੀਂ ਭਾਵੇਂ ਮੇਰੇ ਮਗਰੋਂ ਰੋਕੇ ਆ ਜਿਓ, ਮਤਲਬ ਜੇ ਮੈਂ ਚਲੇ ਜਾਵਾਂ, ਹੁਣ ਉਹਨਾਂ ਨੂੰ ਤਾਂ ਪਤਾ ਨਾ ਵੀ ਕਾਹਲੀ ਨਾਲ ਕਿਉਂ ਜਾਣਾ, ਅਤੇ ਤੁਸੀਂ ਪਸ਼ਚਾਤੀ ਮਗਰੋਂ ਕਰੋ ਪਿਆਨਾ, ਫਿਰ ਤੁਸੀਂ ਮਗਰੋਂ ਪਿਆਨਾ ਕਰਕੇ ਆ ਜਾਣਾ।
1: ਮੈਂ ਇਕਾਂਕੀ ਸ਼ਿਖਰ ਸਿਧਾਉਂ ਦਰਸ਼ਨ ਸ਼੍ਰੀ ਸਤਿਗੁਰ ਕੋ ਪਾਉਂ।
0: ਵੀ ਮੈਂ ਇਕੱਲਾ ਹੀ ਸ਼ੀਘਰ ਛੇਤੀ ਹੀ ਇੱਥੋਂ ਚਲੇ ਜਾਣਾ ਤੇ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਪ੍ਰਾਪਤ ਕਰਨੇ ਹਨ।
1: ਤੇ ਪਹੁੰਚਿਓ ਜਾਏ ਨਾ ਜਾਵਤ, ਸ਼ੀਘਰ ਸਿਧਾਵੋ ਆਵੋ ਤਾਵਤ।
0: ਇਸ ਲਈ ਨਾ ਤੁਮ ਤੇ ਪਹੁੰਚਿਓ ਜਾਏ, ਜਿਵੇਂ ਜੇ ਤੁਸੀਂ ਚੱਲ ਸਕਦੇ ਹੋ ਤਾਂ ਚੱਲ ਪੈਣਾ, ਨਹੀਂ ਤੇ ਮਗਰੋਂ ਜਿਵੇਂ ਵੀ ਹੈ ਨਾ, ਜਿੰਨੀ ਛੇਤੀ ਹੋ ਸਕੇ ਸ਼ੀਘਰ, ਜਿੰਨੀ ਵੀ ਸ਼ੀਘਰਤਾ ਨਾਲ ਹੋ ਸਕੇ ਉਨੀ ਛੇਤੀ ਆਪ ਵੀ ਆ ਜਾਣਾ।
1: ਨਿਮਕੈ ਰਹਿਣ ਬਿਖੈ ਪਰ ਸੋਏ, ਭਈ ਪ੍ਰਭਾਤ ਜਾਗੋ ਬੇ ਹੋਏ।
0: ਇਸ ਤਰ੍ਹਾਂ ਰਾਤ ਵਿਚਾਰ ਕੀਤੀ, ਵਿਚਾਰ ਕਰਕੇ ਤੇ ਆਰਾਮ ਕਰਨ ਦੇ ਲਈ ਸਰੀਰਕ ਨੀਂਦ ਲੈਂਦਿਆਂ ਸੰਗਤ ਜਿਹੜੀ ਬਾਬਾ ਰਾਮ ਕੋਇਰ ਜੀ ਕੋਲ, ਉਹ ਵੀ ਆਰਾਮ ਕਰਦੇ ਨੇ ਤੇ ਬਾਬਾ ਜੀ, ਬਾਬਾ ਰਾਮ ਕੋਇਰ ਜੀ ਆਪ ਵੀ ਆਰਾਮ ਕਰਨ ਦੇ ਲਈ ਲੇਟ ਗਏ। ਪ੍ਰਭਾਤ ਹੋਈ, ਦਿਨ ਚੜ੍ਹ ਆਇਆ। ਜਦੋਂ ਪ੍ਰਭਾਤ ਹੋਈ ਤੇ ਸਰੀਰਕ ਨੀਂਦ ਨੂੰ ਫਿਰ ਤਿਆਗਦੇ ਹਨ।
1: ਇਸ਼ਨਾਨ ਪਾਠ ਜਪ ਕੀਨਾ, ਪੁਣ ਗੁਰ ਦਰਸ਼ਨ ਕੋ ਮਨ ਦੀਨਾ।
0: ਫਿਰ ਇਸ਼ਨਾਨਪਨ, ਸਰੀਰਕ ਕਿਰਿਆਵਾਂ ਸੋਧ ਕੇ ਇਸ਼ਨਾਨਪਨ ਕੀਤਾ, ਇਸ਼ਨਾਨਪਨ ਕਰਕੇ ਨੇਮ ਸੰਭਾਲਿਆ, ਜਪ ਜੀ ਦਾ ਜਾਪ ਕੀਤਾ ਨਾ, ਬਾਣੀ ਪੜ੍ਹੀ, ਬਾਣੀ ਪੜ੍ਹਦਿਆਂ ਤੇ ਫਿਰ ਮਨ ਦੇ ਵਿੱਚ ਇੱਛਾ ਧਾਰਨ ਕੀਤੀ ਗੁਰੂ ਸਾਹਿਬ ਦੇ ਦਰਸ਼ਨਾਂ ਦੀ। ਲਾਲਸਾ ਤਾਂ ਹੈ ਹੀ ਵੀ ਗੁਰੂ ਸਾਹਿਬ ਚੇਤੇ ਕਰ ਰਹੇ ਨੇ, ਜਾਣਾ, ਨੇਮ ਸੰਭਾਲ ਕੇ ਅਤੇ ਉਹ ਜਿਹੜੀ ਇੱਛਾ ਨਾ ਮਨ ਦੇ ਵਿੱਚ, ਪੁੰਨ ਗੁਰ ਦਰਸ਼ਨ ਕੋ ਮਨ ਨਹੀਂ ਨਾ, ਵੀ ਗੁਰੂ ਦੇ ਦਰਸ਼ਨਾਂ ਵਿੱਚ ਆਪਣਾ ਮਨ ਲਾਇਆ ਹੈ।
1: ਭਇਓ ਤੁਰੰਗਣ ਪਰਿਆ ਰੂੜ, ਚਲਿਓ ਬੇਗ ਜਿਸ ਆਸ਼ੈ ਗੂੜ।
0: ਉਸੇ ਵੇਲੇ ਫਿਰ ਘੋੜੇ 'ਤੇ ਸਵਾਰ ਹੋਏ, ਤੋਰ ਲਿਆ ਘੋੜੇ ਨੂੰ, ਔਰ ਬੜੀ ਤੇਜ਼ੀ ਦੇ ਨਾਲ, ਬਹੁਤ ਤੇਜ਼ੀ ਦੇ ਨਾਲ, ਵੇਗ ਦੇ ਨਾਲ ਉਹਨਾਂ ਨੇ ਘੋੜੇ ਨੂੰ ਤੋਰਿਆ। ਜਿਹੜੇ ਆਪਣੇ ਮਨ ਦੇ ਅੰਦਰ ਗੂੜੀ ਤਾਂਗ ਲਾਲਸਾ ਲੈ ਕੇ ਤੁਰੇ ਹਨ,
1: ਕਹਿਓ ਸਭਿਨ ਸੋਇਆਵੋ ਮਿਲੇ, ਮੁੱਖ ਆਨੰਦਪੁਰ ਦਿਸ਼ ਕਰ ਚਲੇ।
0: ਸਾਰਿਆਂ ਨੂੰ ਆਖਿਆ ਭਾਈ ਆ ਜਾਓ, ਆਪਾਂ ਮਿਲਾਂਗੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ। ਇੰਨੀ ਗੱਲ ਆਖ ਕੇ ਆਪ ਆਨੰਦਪੁਰ ਸਾਹਿਬ ਵੱਲ ਮੁੱਖ ਕੀਤਾ ਅਤੇ ਚਾਲੇ ਪਾਲੇ। ਪਿੱਛੋਂ ਜਿਹੜੇ ਸਿੱਖ ਨੇ ਉਹਨਾਂ ਨੇ ਵੀ ਆਪਣੀ ਤਿਆਰੀ ਕੀਤੀ ਤੇ ਉਹ ਵੀ ਮਗਰੋਂ ਚਾਲੇ ਪਾਉਂਦੇ ਹਨ।
1: ਤੂਰਣ ਤੋਰ ਤੁਰੰਗਣ ਤਬੈ, ਗਮਨੇ ਮਾਰਗ ਤਬ ਕਰ ਸਬੈ।
0: ਉਸੇ ਵੇਲੇ ਜੀ ਬੜੀ ਤੇਜ਼ੀ ਦੇ ਨਾਲ ਨਾ ਘੋੜੇ ਨੂੰ ਤੋਰਿਆ, ਸਾਰਿਆਂ ਨੂੰ ਪਿੱਛੇ ਛੱਡਤਾ ਤੇ ਆਪਣਾ ਘੋੜਾ ਲੈ ਕੇ ਅਗਾਂਹ ਚੱਲ ਪਏ। ਤੂਰਨ ਛੇਤੀ ਦੇ ਨਾਲ ਮਾਰਗ ਦੇ ਉੱਤੇ ਸਭ ਕੁਝ ਤਿਆਗ ਕੇ ਚੱਲੇ ਹਨ।
1: ਸ਼ੀਘਰ ਸਾਥ ਮਗ ਚਲਤੇ ਚਲਤੇ, ਪਾਮ ਦੇ ਆਣ ਪਾਨ ਕੁਛ ਟਲਤੇ।
0: ਕਹਿੰਦੇ ਵੀ ਬਹੁਤ ਤੇਜ਼ੀ ਦੇ ਨਾਲ ਨਾ ਜਿਹੜਾ ਸਫ਼ਰ ਤੈਅ ਕੀਤਾ, ਸ਼ੀਘਰਤਾ ਦੇ ਨਾਲ ਚੱਲਦਿਆਂ ਚੱਲਦਿਆਂ ਮਾਰਗ ਦੇ ਉੱਤੇ ਸਫ਼ਰ ਤੈਅ ਕੀਤਾ ਅਤੇ ਅੱਧਾ ਕੁ ਦਿਨ ਜਿਹੜਾ ਉਹ ਗੁਜ਼ਰ ਗਿਆ, ਉਹ ਢਲਦਿਆਂ ਢਲਦਿਆਂ ਸ਼ਾਮਾਂ ਪੈਂਦਿਆਂ ਤੱਕ ਅੱਧਾ ਸਫ਼ਰ ਜਿਹੜਾ ਨਾ ਉਹ ਤੈਅ ਕਰ ਲਿਆ। ਮਤਲਬ ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਤੱਕ ਜਿਹੜਾ ਸਫ਼ਰ ਹੈ ਸਾਰਾ, ਇਹਦੇ ਵਿੱਚੋਂ ਅੱਧਾ ਸਫ਼ਰ ਬਾਬਾ ਰਾਮ ਕੋਇਰ ਜੀ ਤੈਅ ਕਰ ਲੈਂਦੇ ਹਨ।
1: ਉਸ ਪੱਚੀ ਸਕ ਪਹੁੰਚੇ ਜਾਏ, ਪੈਂਡੋ ਦੂਰ ਉਹ ਪੁਰਥਾਏ।
0: ਕਹਿੰਦੇ ਵੀ 25 ਕੁ ਕੋਹ ਦਾ ਪੈਂਡਾ ਤੇ ਤੈਅ ਕਰ ਲਿਆ, ਅਜੇ ਵੀ ਪੈਂਡਾ ਦੂਰ ਹੈ, ਲਮੇਰਾ ਪੈਂਡਾ, ਸਫ਼ਰ ਬਹੁਤ ਹੈ। ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਦਾ ਸਫ਼ਰ ਬਹੁਤ ਹੈ, ਲਮੇਰਾ ਪੈਂਡਾ ਹੈ ਅਤੇ ਅੱਧਾ ਕੁ ਪਿੰਡ 25 ਕੁ ਕੋਹ ਤੱਕ ਦਾ ਜਦੋਂ ਪੈਂਡਾ ਤੈਅ ਕਰ ਲਿਆ, ਅੱਗੇਲਾ ਮਾਰਗ ਅਜੇ ਦੂਰ ਹੈ, ਅਜੇ ਆਨੰਦਪੁਰ ਸਾਹਿਬ ਦੀ ਧਰਤੀ ਦੂਰ ਹੈ।
1: ਸ਼੍ਰੀ ਗੁਜਰੀ ਪੁੰਨ ਮੋਹਾਨੀ, ਉੱਠੀ ਪ੍ਰਾਤ ਕਰਮ ਜਨ ਭਾਨੀ।
0: ਇੱਧਰੋਂ ਮਾਤਾ ਗੁਜਰੀ ਜੀ ਨੂੰ ਜਿਵੇਂ ਗੁਰੂ ਸਾਹਿਬ ਨੇ ਬਚਨ ਆਖੇ ਹੋਏ ਨੇ, ਮਾਤਾ ਜੀ ਨੇ ਉਸੇ ਤਰ੍ਹਾਂ ਇਹਨਾਂ ਨੇ ਆਪਣਾ ਸਰੀਰਕ ਨੀਂਦ ਤਿਆਗੀ ਅਤੇ ਸਰੀਰਕ ਨੀਂਦ ਤਿਆਗ ਕੇ ਮਾਤਾ ਜੀ ਨੇ ਤੇ ਇਸ਼ਨਾਨਪਨ ਕੀਤਾ ਮਾਤਾ ਜੀ ਆਪਣਾ ਇਸ਼ਨਾਨਪਨ ਜਦੋਂ ਕਰ ਲੈਂਦੇ ਹਨ
1: ਜਪ ਜੀ ਆਦ ਪਾਠ ਕਰ ਬਾਣੀ ਬੈਠੀ ਪੁਨ ਪ੍ਰਤੀਖਣਾ ਠਾਨੀ
0: ਜਪ ਜੀ ਦੀ ਬਾਣੀ ਨੂੰ ਪੜਿਆ ਨੇਮ ਸੰਭਾਲਿਆ ਮਾਤਾ ਜੀ ਨੇ ਆਪਣਾ ਨੇਮ ਸੰਭਾਲ ਕੇ ਤੇ ਮੁੜ ਕੇ ਇੰਤਜ਼ਾਰ ਵਿੱਚ ਬੈਠ ਕੇ ਵੀ ਗੁਰੂ ਸਾਹਿਬ ਨੇ ਨਾ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਨੇ ਵੀ ਤੁਹਾਨੂੰ ਐਸੇ ਗੁਰਸਿੱਖ ਦੇ ਅਸੀਂ ਦਰਸ਼ਨ ਕਰਵਾਵਾਂਗੇ ਅਤੇ ਉਸ ਗੁਰਸਿੱਖ ਦੇ ਦਰਸ਼ਨਾਂ ਦੀ ਉਡੀਕ ਲੈ ਕੇ ਆਪਣੇ ਮਨ ਦੇ ਅੰਦਰ ਇੰਤਜ਼ਾਰ ਲੈ ਕੇ ਨਾ ਮਾਤਾ ਜੀ ਬੈਠੇ ਹਨ
1: ਪੁੱਤਰ ਬਾਕ ਪਰ ਨਿਸ਼ਚਾ ਲਈਏ ਭੋਜਨ ਜਲ ਅਚਬੋ ਨੈ ਕੀਏ
0: ਗੁਰੂ ਸਾਹਿਬ ਦੇ ਬਚਨਾਂ 'ਤੇ ਭਰੋਸਾ ਵੀ ਮੈਂ ਦਰਸ਼ਨ ਨਾ ਜਿਵੇਂ ਮਾਤਾ ਜੀ ਨੇ ਕਿਹਾ ਵੀ ਮੈਂ ਦਰਸ਼ਨ ਕਰਕੇ ਹੀ ਭੋਜਨ ਛਕਾਂਗੀ ਅਤੇ ਗੁਰੂ ਸਾਹਿਬ ਨੇ ਵੀ ਅੱਗੋਂ ਹਾਮੀ ਭਰੀ ਅਟੱਲ ਹੋ ਗਏ ਬਚਨ ਮਾਤਾ ਜੀ ਨੇ ਨਾ ਕੋਈ ਭੋਜਨ ਨਾ ਕੋਈ ਪਾਣੀ ਕੁਝ ਨਹੀਂ ਅਸੇ ਵੀ ਪਹਿਲੋਂ ਕਿਤੇ ਨਾ ਜੀ ਤੁਸੀਂ ਅੱਜ ਵੀ ਕਿਤੇ ਕਿਤੇ ਬਜ਼ੁਰਗ ਨਾ ਜਿਹੜੇ ਪੁਰਾਣੇ ਅੱਜ ਭਾਵੇਂ ਅਸੀਂ ਇਹ ਵਿਚਾਰ ਕਰੀਏ ਨਾ ਕਰੀਏ ਪਰ ਉਹ ਬਜ਼ੁਰਗ ਇੱਕ ਗੱਲ ਕਹਿੰਦੇ ਸੀ ਵੀ ਸੁੱਚੇ ਮੂੰਹ ਇੱਕ ਵਾਰੀ ਅਸੀਂ ਹੈ ਨਾ ਜਿਵੇਂ ਵੀ ਜਿਹੜਾ ਵੀ ਕੋਈ ਆਪਣੇ ਮਜ਼ਹਬ ਨੂੰ ਆਪਣੇ ਧਰਮ ਨੂੰ ਮੰਨਦਾ ਵੀ ਅਸੀਂ ਆਪਣੇ ਇਸ਼ਟ ਦੇ ਦਰਸ਼ਨ ਕਰਨੇ ਨੇ ਸੁੱਚੇ ਮੂੰਹ ਮਤਲਬ ਦਿਨ ਚੜ੍ਹਿਆ ਸਰੀਰਕ ਕਿਰਿਆਵਾਂ ਸੋਧਣ ਤੋਂ ਮਗਰੋਂ ਕੁਝ ਵੀ ਛਕਣ ਤੋਂ ਪਹਿਲਾਂ ਚਾਹੇ ਜਲ ਹੈ ਚਾਹੇ ਕੋਈ ਭੋਜਨ ਪ੍ਰਸ਼ਾਦਾ ਉਦੋਂ ਪਹਿਲਾਂ ਜਾਂ ਅਸੀਂ ਨੇਮ ਸੰਭਾਲਣਾ ਆਪਣਾ ਅਤੇ ਜਾਂ ਅਸੀਂ ਜਾ ਕੇ ਆਪਣੇ ਇਸ਼ਟ ਦੇ ਦਰਸ਼ਨ ਕਰਨੇ ਨੇ ਅੱਜ ਵੀ ਕਿਤੇ ਕਿਤੇ ਤੁਸੀਂ ਵੇਖੋ ਘਰਾਂ ਦੇ ਵਿੱਚ ਜਿਹਨਾਂ ਘਰਾਂ ਦੇ ਵਿੱਚ ਐਸਾ ਜੀਵਨ ਜਾਂਚ ਹੈ ਬੜੀ ਮੁਬਾਰਕਬਾਦ ਵੀ ਜੇ ਆਪਣੇ ਸਰੀਰਕ ਨੇਮ ਕਿਰਿਆਵਾਂ ਸੋਧਣ ਤੋਂ ਮਗਰੋਂ ਨੇਮ ਸੰਭਾਲਦੇ ਨਹੀਂ ਉਹਨਾਂ ਚਿਰ ਕੁਝ ਨਹੀਂ ਮੁੱਖ ਵਿੱਚ ਪਾਉਣਾ ਜਲ ਦੀ ਬੂੰਦ ਤੱਕ ਵੀ ਮੁੱਖ ਵਿੱਚ ਨਹੀਂ ਪਾਉਣੀ ਜਦੋਂ ਨੇਮ ਸੰਭਾਲ ਲੈਣਾ ਬਾਣੀ ਪੜ੍ਹ ਲੈਣੀ ਉਦੋਂ ਬਾਅਦ 'ਚ ਕੁਝ ਛਕਣਾ ਫਿਰ ਭਾਵੇਂ ਜਲ ਹੋਵੇ ਜਾਂ ਸਵੇਰ ਦਾ ਨਾਸ਼ਤਾ ਹੋਵੇ ਕੋਈ ਵੀ ਬਿਨਾਂ ਬਾਣੀ ਪੜਿਆ ਨਾਸ਼ਤਾ ਤੱਕ ਵੀ ਨਹੀਂ ਜਲ ਤੱਕ ਵੀ ਨਹੀਂ ਕਿਤੇ ਕਿਤੇ ਘਰਾਂ ਵਿੱਚ ਅੱਜ ਵੀ ਇਹ ਨੇਮ ਹੈ ਅਤੇ ਪਹਿਲਾਂ ਬਜ਼ੁਰਗ ਅਕਸਰ ਇਹ ਨੇਮ ਰੱਖਿਆ ਕਰਦੇ ਸੀ ਅਕਸਰ ਵੀ ਜੇ ਅਸੀਂ ਬਾਣੀ ਨਹੀਂ ਪੜ੍ਹ ਸਕਦੇ ਮੈਂ ਪਹਿਲਾਂ ਜ਼ਿਕਰ ਕੀਤਾ ਜੀ ਮਜ਼ਹਬ ਕੋਈ ਹੋਵੇ ਹਰ ਮਜ਼ਹਬ ਦਾ ਆਪਣਾ ਆਪਣਾ ਕੋਈ ਐਸਾ ਮਜ਼ਹਬ ਨਹੀਂ ਹੈ ਜਿਹੜਾ ਅੰਮ੍ਰਿਤ ਵੇਲੇ ਦੀ ਗੱਲ ਨਾ ਕਰੇ ਇਹ ਨਹੀਂ ਵੀ ਇਕੱਲੇ ਅਸੀਂ ਕਹੀਏ ਜੀ ਸਿੱਖ ਧਰਮ ਕਹਿੰਦਾ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਸਨਾਤਨ ਵੀ ਕਹਿੰਦਾ ਇਸਲਾਮ ਵੀ ਕਹਿੰਦਾ ਜਿਹੜੇ ਮਰਜ਼ੀ ਮਜ਼ਹਬ ਦੀ ਗੱਲ ਕਰ ਲਓ ਅੰਮ੍ਰਿਤ ਵੇਲੇ ਦੀ ਨਵਾਜ਼ ਤੈਅ ਕਰਦੇ ਨਾ ਇਸਲਾਮ ਧਰਮ ਨਵਾਜ਼ ਅੰਮ੍ਰਿਤ ਵੇਲੇ ਦੀ ਤੈਅ ਕਰਦੇ ਹੋ ਇਸੇ ਤਰ੍ਹਾਂ ਸਨਾਤਨ ਧਰਮ ਦੀ ਗੱਲ ਕਰੋ ਉਹ ਵੀ ਅੰਮ੍ਰਿਤ ਵੇਲੇ ਦੀ ਆਰਤੀ ਕਰ ਰਹੇ ਨੇ ਹਰ ਮਜ਼ਹਬ ਗੱਲ ਕਰਦਾ ਅੰਮ੍ਰਿਤ ਵੇਲੇ ਦੀ ਉਹ ਵੱਖਰੀ ਗੱਲ ਹੈ ਵੀ ਕੋਈ ਮੰਨੇ ਨਾ ਮੰਨੇ ਜਿਵੇਂ ਆਪਾਂ ਕਹਿ ਦਈਏ ਨਾ ਹੁਣ ਇੱਕ ਪਾਸੇ ਤਾਂ ਅਸੀਂ ਕਹੀ ਜਾਂਦੇ ਅੰਮ੍ਰਿਤ ਵੇਲੇ ਦੀ ਪਰ ਕਈ ਐਸੇ ਵੀ ਨੇ ਜਿਹੜੇ ਕਹਿੰਦੇ ਜਦੋਂ ਉੱਠ ਪੋ ਦੋ ਹੀ ਅੰਮ੍ਰਿਤ ਵੇਲਾ ਕਈ ਐਸੇ ਵੀ ਨੇ ਵੀ ਇੱਦਾਂ ਕਿਵੇਂ ਹੋ ਸਕਦਾ ਜੀ ਅੰਮ੍ਰਿਤ ਵੇਲੇ ਦੀ ਸੰਭਾਲ ਗੁਰੂ ਪਾਤਸ਼ਾਹ ਨੇ ਸਾਡੇ ਲਈ ਜੀਵਨ ਜਾਂਚ ਦਿੱਤੀ ਹੈ ਸਾਨੂੰ ਅਤੇ ਜੇ ਮਾਲਕ ਕਹਿ ਰਹੇ ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ ਤਾਂ ਫਿਰ ਅਸੀਂ ਕਿਵੇਂ ਮਨ ਕਰੋ ਜੀਗੇ ਭਾਈ ਅੰਮ੍ਰਿਤ ਵੇਲੇ ਤੋਂ ਕਿਵੇਂ ਮਨ ਹੁਣ ਭਲਕੇ ਜਿਵੇਂ ਗੁਰੂ ਸਾਹਿਬ ਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ ਉੱਦਮ ਕਰੇ ਭਲਕੇ ਪ੍ਰਭਾਤੀ ਹੁਣ ਪ੍ਰਭਾਤੀ ਦਾ ਅਰਥ ਕੀ ਕਰਾਂਗੇ ਅੰਮ੍ਰਿਤ ਵੇਲੇ ਹੀ ਕਰਾਂਗੇ ਨਾ ਪ੍ਰਭਾਤੀ ਦਾ ਅਰਥ ਇਹ ਤਾਂ ਨਹੀਂ ਕਰਾਂਗੇ ਵੀ ਜਦੋਂ ਉੱਠ ਗਏ ਉਦੋਂ ਹੀ ਪ੍ਰਭਾਤ ਹੈ ਨਹੀਂ ਪ੍ਰਭਾਤੀ ਦਾ ਅੱਖਰੀ ਅਰਥ ਕਰਾਂਗੇ ਤਾਂ ਅੰਮ੍ਰਿਤ ਵੇਲਾ ਪ੍ਰਭਾਤ ਵੇਲਾ ਉਸੇ ਤਰ੍ਹਾਂ ਜੀ ਹੁਣ ਮਾਤਾ ਜੀ ਨੇ ਵੀ ਇਹ ਵਿਚਾਰ ਵੀ ਜਿੰਨਾ ਚਿਰ ਹੁਣ ਪਹਿਲਾਂ ਨੇਮ ਕਰ ਲਿਆ ਜਪ ਜੀ ਦੀ ਬਾਣੀ ਪੜ੍ਹ ਲਈ ਆਪਣੀ ਬਾਣੀ ਦਾ ਨੇਮ ਜਿਹੜਾ ਰੋਜ਼ਾਨਾ ਤੋਂ ਪੜ੍ਹ ਲਿਆ ਕਰ ਲਿਆ ਸਾਰਾ ਨੇਮ ਨਿਭਾ ਲਿਆ ਪਰ ਨਾਲ ਮਨ ਦੇ ਵਿੱਚ ਇੱਛਾ ਵੀ ਹੁਣ ਜਿੰਨਾ ਚਿਰ ਰੱਬੀ ਪਿਆਰੇ ਦੇ ਦਰਸ਼ਨ ਨਹੀਂ ਕਰ ਲੈਂਦੇ ਉਨਾ ਚਿਰ ਮੁੱਖ ਜੁਠਾਉਣਾ ਨਹੀਂ ਮੁੱਖ ਵਿੱਚ ਕੁਝ ਨਹੀਂ ਪਾਉਣਾ ਨਾ ਜਲ ਨਾ ਕੋਈ ਭੋਜਨ ਨਾ ਕੋਈ ਪ੍ਰਸ਼ਾਦ ਕਿਸੇ ਤਰ੍ਹਾਂ ਉਹਨਾਂ ਨੇ ਇਸ ਵਿਚਾਰ ਨੂੰ ਰੱਖ ਕੇ ਆਪਣੇ ਗੁਰੂ ਸਾਹਿਬ ਦੇ ਬੋਲਾਂ 'ਤੇ ਪੱਕ ਆਪਣੇ ਮਨ ਦੀ ਦ੍ਰਿੜਤਾ ਰੱਖ ਕੇ ਤੇ ਮਾਤਾ ਜੀ ਇੰਤਜ਼ਾਰ ਵਿੱਚ ਬੈਠੇ ਹਨ
1: ਪੁੱਤ ਕੰਠਤ ਬੈਠੀ ਵਡਭਾਗਣ ਪੂਰਬ ਸੰਤ ਪਿਖਣ ਅਨੁਰਾਗਣ
0: ਉਡੀਕਵਾਨ ਹੋ ਕੇ ਉਡੀਕਦੇ ਨੇ ਮਾਤਾ ਜੀ ਵੀ ਮੈਂ ਅੱਜ ਐਸੇ ਰੱਬੀ ਪਿਆਰੇ ਦੇ ਦਰਸ਼ਨ ਕਰਨੇ ਨੇ ਜਿਹਨੇ ਜਿਹੜੇ ਬਾਣੀ ਨੂੰ ਜਿਉਂਆ ਹੈ ਔਰ ਐਸੇ ਰੱਬੀ ਪਿਆਰੇ ਦਾ ਦਰਸ਼ਨ ਕਿਤੇ ਟਾਵੇਂ ਟਾਵੇਂ ਹੀ ਹੁੰਦੇ ਜੀ। ਜਿਹੜਾ ਬਾਣੀ ਨੂੰ ਬਾਣੀ ਨੂੰ ਪੜ੍ਹਨ ਵਾਲੇ ਤਾਂ ਬਹੁਤ ਨੇ, ਜਿਹੜੇ ਕਹਿਣਗੇ ਵੀ ਸਾਡਾ ਗੁਰੂ ਸਾਹਿਬ ਨਾਲ ਬੜਾ ਪਿਆਰ ਹੈ, ਅਸੀਂ ਬੜੀ ਬਾਣੀ ਪੜ੍ਹਦੇ, ਪੜ੍ਹਨ ਵਾਲੇ ਬਹੁਤ ਨੇ, ਬਾਣੀ ਨੂੰ ਜਿਉਣ ਵਾਲੇ ਥੋੜ੍ਹੇ ਨੇ। ਅਤੇ ਜੇ ਥੋੜ੍ਹਿਆਂ ਤੋਂ ਆਪਾਂ ਇਹ ਵੀ ਕਹਿ ਲਈਏ ਨਾ ਵੀ ਹੈ ਹੀ ਕੋਈ ਟਾਵਾਂ ਟਾਵਾਂ ਵਿਰਲਾ ਵਿਰਲਾ, ਅਤੇ ਕੋਈ ਅਤਕਥਨੀ ਨਹੀਂ ਹੈ। ਅਤੇ ਮਾਤਾ ਜੀ ਕਹਿੰਦੇ ਵੀ ਅੱਜ ਉਹਦੇ ਦਰਸ਼ਨ ਹੋਣੇ, ਉਡੀਕ ਰਹੇ ਨਾ ਮਾਤਾ ਜੀ ਤੇ ਵੀ ਉਹਦੇ ਦਰਸ਼ਨ ਕਰਨੇ ਨੇ ਜਿਨ੍ਹਾਂ ਨੇ ਬਾਣੀ ਨੂੰ ਜਿਉਂਿਆ ਹੈ, ਜਿਹੜੇ ਬਾਣੀ ਅਨੁਸਾਰ ਜਿਉਂ ਰਹੇ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਜਿਉਂਿਆ ਕਿੰਨੇ, ਜਿਨ੍ਹਾਂ ਨੇ ਜਿਉਂਿਆ ਉਹਦੀ ਉਡੀਕ ਦੇ ਵਿੱਚ ਮਾਤਾ ਜੀ ਬੈਠੇ ਹਨ।
1: ਬੀਤੇ ਜਬ ਹੈ ਜਾਮ ਜੁਗ ਬੈਸੇ, ਸੁਤ ਡਿਗ ਪਠਿਓ ਦਾਸ ਕੋ ਐਸੇ।
0: ਇਸ ਤਰ੍ਹਾਂ ਇੰਤਜ਼ਾਰ ਕਰਦਿਆਂ ਕਰਦਿਆਂ ਦੋ ਪਹਿਰ ਲੰਘ ਗਏ, ਦੋ ਪਹਿਰ ਦਾ ਸਮਾਂ ਦੁਪਹਿਰਾ ਹੋ ਗਿਆ ਕਹਿ ਲਓ, ਦੋ ਪਹਿਰ ਲੰਘ ਗਏ ਮਤਲਬ ਤਕਰੀਬਨ 12 ਕੁ ਵਜੇ ਦਾ ਸਮਾਂ ਹੋ ਗਿਆ, 12 ਕੁ ਵਜੇ ਦਾ ਸਮਾਂ ਹੋ ਗਿਆ ਨਾ। 6 ਤੋਂ 9 ਇੱਕ ਪਹਿਰ, 9 ਤੋਂ 12 ਦੋ ਪਹਿਰ, ਇਸੇ ਕਰਕੇ ਇਹਨੂੰ ਦੁਪਹਿਰ ਕਿਹਾ ਜਾਂਦਾ, ਜਿੱਥੇ ਦੋ ਪਹਿਰ ਗੁਜ਼ਰ ਗਏ ਦੁਪਹਿਰ ਹੋ ਗਈ, ਦੁਪਹਿਰਾ ਹੋ ਗਿਆ ਨਾ। ਦੋ ਪਹਿਰ ਜਦੋਂ ਗੁਜ਼ਰੇ ਤਾਂ ਮਾਤਾ ਜੀ ਨੇ ਨਾ ਹੁਣ ਇੰਤਜ਼ਾਰ ਤਾਂ ਕਰ ਹੀ ਰਹੇ ਨੇ, ਕੁਝ ਜਲ ਦੀ ਬੂੰਦ ਤੱਕ ਵੀ ਮੁੱਖ ਵਿੱਚ ਨਹੀਂ ਪਾਈ ਮਾਤਾ ਜੀ ਨੇ, ਅਤੇ ਫਿਰ ਆਪਣੇ ਕੋਲੋਂ ਇੱਕ ਸੇਵਕ ਨੂੰ ਗੁਰੂ ਪਾਤਸ਼ਾਹ ਕੋਲ ਭੇਜਦੇ ਨੇ। ਧੰਨ ਗੁਰੂ ਕਲਗੀਧਰ ਸਾਹਿਬ ਜੀ ਕੋਲ ਸੇਵਕ ਭੇਜਿਆ ਹੈ।
1: ਕਰਿਓ ਪ੍ਰਤਿਖਾਨ ਕਹੇ ਤੁਹਾਰੇ, ਨਾ ਆਇਓ ਨਾ ਅਚਿਓ ਹਾਰੇ।
0: ਤੇ ਉਹ ਸੇਵਕ ਨੂੰ ਕੀ ਆਖ ਕੇ ਭੇਜਿਆ, ਵੀ ਜਾਓ ਗੁਰੂ ਸਾਹਿਬ ਨੂੰ ਜਾ ਕੇ ਆਖੋ ਵੀ ਤੁਹਾਡੇ ਕਹੇ ਹੋਏ ਬੋਲਾਂ ਤੇ ਮਾਤਾ ਜੀ ਅਟਲ ਨੇ, ਉਹ ਉਸੇ ਤਰ੍ਹਾਂ ਦ੍ਰਿੜ ਹੋ ਕੇ ਬੈਠੇ ਨੇ, ਉਡੀਕ ਕਰ ਰਹੇ ਨੇ। ਨਾ ਆਇਓ, ਨਾ ਉਹ ਰੱਬੀ ਪਿਆਰੇ ਆਏ ਨੇ ਤੇ ਨਾ ਹੀ ਉਹਨਾਂ ਨੇ ਅਜੇ ਕੁਝ ਛਕੇ ਹੈ, ਨਾ ਉਹ ਰੱਬੀ ਪਿਆਰੇ ਆਏ ਨੇ ਤੇ ਨਾ ਹੀ ਮਾਤਾ ਜੀ ਨੇ ਅਜੇ ਕੁਝ ਛਕਿਆ ਹੈ।
1: ਮਧਿਆਨ ਕਾਲ ਪੀ ਬੀਤਾ, ਰਹਿ ਗਇਓ ਮੋਰੋ ਮਨੋਰਥ ਰੀਤਾ।
0: ਵੀ ਹੁਣ ਤੇ ਅੱਧਾ ਦਿਨ ਲੰਘ ਗਿਆ, ਅੱਧਾ ਦਿਨ ਲੰਘ ਗਿਆ, ਅੱਧਾ ਦਿਨ ਵੀ ਗੁਜ਼ਰ ਗਿਆ, ਵੀ ਕਿਤੇ ਨਾ ਵੀ ਮੇਰਾ ਮਨੋਰਥ ਹੀ ਰਹਿ ਜੇ, ਜੋ ਇੱਛਾ ਧਾਰੀ ਹੈ ਵੀ ਉਹ ਦੱਸੋ ਵੀ ਮਨੋਰਥ ਪੂਰਾ ਹੋਏਗਾ, ਇੱਛਾ ਉਹ ਪੂਰੀ ਹੋਵੇਗੀ।
1: ਆਏ ਆਨੰਦਪੁਰ ਆਜ ਕੇ ਨਾਹੀ, ਰਿਪਣ ਜੇ ਸੰਤ ਗਿਆਨ ਕੇ ਮਾਹੀ।
0: ਵੀ ਜਿਹੜੇ ਰੱਬੀ ਪਿਆਰੇ ਦੀ ਤੁਸੀਂ ਗੱਲ ਕੀਤੀ ਹੈ, ਦੱਸੋ ਵੀ ਉਹ ਰੱਬੀ ਪਿਆਰੇ ਅੱਜ ਆਨੰਦਪੁਰ ਸਾਹਿਬ ਆਉਣਗੇ, ਜਿਹੜੇ ਗਿਆਨ ਵਿੱਚ ਪੱਕੇ ਨੇ ਕਿ ਨਹੀਂ ਆਉਣਗੇ। ਵੀ ਜਿਨ੍ਹਾਂ ਨੇ ਬਾਣੀ ਨੂੰ ਜਿਉਂਿਆ ਹੈ ਉਹ ਰੱਬੀ ਪਿਆਰੇ ਦੇ ਦਰਸ਼ਨ ਅੱਜ ਹੋਣਗੇ, ਕੀ ਉਹ ਅੱਜ ਆਨੰਦਪੁਰ ਸਾਹਿਬ ਆਉਣਗੇ ਜਾਂ ਉਹ ਅੱਜ ਆਨੰਦਪੁਰ ਸਾਹਿਬ ਆਉਣ ਤੋਂ ਰੁਕ ਜਾਵਣਗੇ।
1: ਆਪ ਜੀ ਮਾ ਕਹੋ ਕਰੈ ਤਿਸ ਰੀਤ, ਸੁਣ ਬੋਲੇ ਸਤਿਗੁਰ ਮੁਦਚੀਤ।
0: ਜਦੋਂ ਇਹ ਸਾਰੇ ਬਚਨ ਸੇਵਕ ਕੋਲੋਂ ਗੁਰੂ ਸਾਹਿਬ ਨੇ ਸੁਣੇ, ਨਾਲ ਉਹਨੇ ਸੇਵਕ ਨੇ ਇਹ ਵੀ ਕਿਹਾ ਵੀ ਮਾਲਕ ਜੀ, ਮਾਤਾ ਜੀ ਨੇ ਕਿਹਾ ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਹੀ ਕਰਾਂਗੇ। ਹੁਣ ਜਿੱਦਾਂ ਤੁਸੀਂ ਹੁਕਮ ਕਰ ਦੋਗੇ ਵੀ ਜੇ ਉਹਨਾਂ ਨੇ ਆਉਣਾ ਤਾਂ ਵੀ, ਜੇ ਨਹੀਂ ਆਉਣਾ ਤਾਂ ਅਸੀਂ ਤਾਂ ਵੀ ਤੁਹਾਡੇ, ਫਿਰ ਜਿਵੇਂ ਤੁਸੀਂ ਬਚਨ ਕਰੋਗੇ ਉਵੇਂ ਮੰਨ ਲਾਂਗੇ। ਪਹਿਲਾਂ ਵੀ ਤੁਹਾਡੇ ਆਖੇ ਮੰਨੇ, ਹੁਣ ਵੀ ਤੁਹਾਡੇ ਆਖੇ ਮੰਨਾਂਗੇ। ਗੁਰੂ ਸਾਹਿਬ ਨੇ ਸੁਣ ਲਏ ਸਾਰੇ ਬਚਨ, ਜਦੋਂ ਸੁਣੇ ਨਾ ਫਿਰ ਮਾਲਕ ਪਾਤਸ਼ਾਹ ਆਪ ਮੁਖ ਤੋਂ ਬਚਨ ਕਰਦੇ ਹਨ।
1: ਤਨ ਮਨੋਰਥ ਹੈ ਤੁਮਾਰਾ, ਕਰੀ ਪ੍ਰਤੀਖਣ ਤਨ ਉਧਾਰਾ।
0: ਤੇ ਆਖਿਆ ਕੀ ਵੀ ਮਾਤਾ ਜੀ ਨੂੰ ਜਾ ਕੇ ਆਖੋ ਵੀ ਤਨ ਹੈ ਤੁਹਾਡੀ ਇੱਛਾ, ਜੋ ਤੁਸੀਂ ਮਨੋਰਥ ਧਾਰਿਆ ਹੈ ਉਹ ਤਨ ਹੈ, ਜਿੱਥੇ ਉਹ ਤੁਹਾਡਾ ਮਨੋਰਥ ਤਨ ਹੈ ਉੱਥੇ ਤੁਹਾਡਾ ਇੰਤਜ਼ਾਰ ਕਰਨਾ ਵੀ ਤਨ ਹੈ। ਜੇ ਆਪਾਂ ਵੇਖੀਏ ਤੇ ਜਿਸ ਗੁਰੂ ਪਾਤਸ਼ਾਹ ਅੱਗੇ ਸਾਰੇ ਸੰਸਾਰ ਨੇ ਨਿਵਣਾ, ਸਾਰਾ ਸੰਸਾਰ ਨਿਵਦਾ, ਉਸ ਗੁਰੂ ਸਾਹਿਬ ਦੇ ਮਾਤਾ ਜੀ ਨੇ, ਮਾਤਾ ਗੁਜਰੀ ਜੀ। ਅਤੇ ਜੇ ਕੋਈ ਸਾਡੇ ਵਰਗਾ ਹੋਵੇ ਨਾ ਨਿੱਕਾ ਮੋਟਾ, ਉਹਦਾ ਹੀ ਕਿਤੇ ਰੱਖ ਦਿਓ ਅਤੇ ਉਹ ਸਾਰਾ ਟੱਬਰ ਹੀ ਉਸੇ ਹਵਾ 'ਚ ਤੁਰਿਆ ਫਿਰਦਾ ਵੀ ਸਾਡਾ ਪਰਿਵਾਰ ਦਾ ਜੀ ਹੈ। ਪਰ ਮਾਤਾ ਜੀ ਕਹਿੰਦੇ ਵੀ ਨਹੀਂ, ਹੈ ਨਾ। ਮਾਤਾ ਜੀ ਨੇ ਉਸੇ ਤਰ੍ਹਾਂ ਜਿਵੇਂ ਇੱਕ ਅਭਿਲਾਸ਼ੀ ਉਡੀਕਦਾ ਨਾ, ਜਗਿਆਸੂ ਜਿਵੇਂ ਜਗਿਆਸਾ ਰੱਖਦਾ, ਮਾਤਾ ਜੀ ਉਦਾਂ ਜਗਿਆਸਾ ਰੱਖ ਕੇ ਬੈਠੇ। ਇਹ ਨਹੀਂ ਵੀ ਮੇਰੇ ਪੁੱਤਰ ਤੋਂ ਵੱਡਾ ਕੌਣ ਹੋ ਸਕਦਾ ਹੈ, ਮੇਰਾ ਪੁੱਤਰ ਸਭ ਤੋਂ ਵੱਡਾ ਨਾ, ਉਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ। ਫਿਰ ਗੁਰੂ ਪਾਤਸ਼ਾਹ ਜੀ ਦੇ ਹੈ ਨਾ ਕਹੇ ਹੋਏ ਬੋਲਾਂ 'ਤੇ ਮਾਲਕ ਜੀ ਹੁਣ ਜਿਵੇਂ ਬਚਨ ਵੀ ਧੰਨ ਓ ਮਾਤਾ ਜੀ, ਤੁਸੀਂ ਧੰਨ ਤੁਹਾਡੀ ਇੱਛਾ ਮਨੋਰਥ ਜੋ ਤਾਰਿਆ ਅਤੇ ਧੰਨ ਹੀ ਤੁਹਾਡਾ ਇੰਤਜ਼ਾਰ ਕਰਨਾ ਹੈ। ਜਿਹੜਾ ਤੁਸੀਂ ਇਸ ਤਰ੍ਹਾਂ ਸਭ ਕੁਝ ਤਿਆਗ ਕੇ ਇੰਤਜ਼ਾਰ ਕਰ ਰਹੇ ਹੋ,
1: ਪੰਜਾਬ ਹੋ ਆਹਾਰ ਸਵਾਰੇ ਮਧੁਰ ਲਵਣ ਅਨੇਕ ਪ੍ਰਕਾਰੇ।
0: ਫਿਰ ਨਾ ਗੁਰੂ ਸਾਹਿਬ ਨੇ ਨਾਲ ਸੇਵਕ ਨੂੰ ਇਹ ਕਹਿ ਕੇ ਭੇਜਤਾ, ਕਹਿੰਦੇ ਜਾਓ ਮਾਤਾ ਜੀ ਨੂੰ ਬਚਨ ਆਖੋ ਜਾ ਕੇ ਵੀ ਪਕਵਾਨ ਤਿਆਰ ਕਰਵਾ ਲੈਣ, ਸਾਰੇ ਸਾਰੇ ਪਕਵਾਨ ਤਿਆਰ। ਕਿਉਂ ਮਾਤਾ ਜੀ ਨੇ ਹਜੇ ਛਕਿਆ ਕੁਛ ਨਹੀਂ, ਉਹ ਸੇਵਕ ਨੇ ਕਿਹਾ ਵੀ ਨਾ ਉਹ ਰੱਬੀ ਪਿਆਰੇ ਆਏ ਨੇ, ਨਾ ਉਹਨਾਂ ਦੇ ਦਰਸ਼ਨ ਹੋਏ ਅਤੇ ਨਾ ਮਾਤਾ ਜੀ ਨੇ ਕੁਝ ਛਕਿਆ। ਗੁਰੂ ਸਾਹਿਬ ਨੇ ਹੁਣ ਕਹਿ ਕੇ ਭੇਜਿਆ ਸੇਵਕ ਨੂੰ, ਕਹਿੰਦੇ ਜਾਓ ਫਿਰ ਮਾਤਾ ਜੀ ਨੂੰ ਜਾ ਕੇ ਇਹ ਆਖੋ ਵੀ ਮਾਤਾ ਜੀ ਉਪਜਾਵੋ ਆਹਾਰ ਸਵਾਰੇ, ਸਾਰੇ ਭੋਜਨ ਤਿਆਰ ਕਰਵਾ ਲਓ। ਸਾਰੇ ਸਾਰੇ ਭੋਜਨਾਂ ਦੇ ਵਿੱਚ ਹੁਣ ਕਿਹੜੇ ਕਿਹੜੇ ਭੋਜਨ ਨੇ, ਜਿਨ੍ਹਾਂ ਦੇ ਵਿੱਚ ਲੂਣ ਵਾਲੇ ਵੀ ਆਉਣਗੇ, ਜਿਨ੍ਹਾਂ ਦੇ ਵਿੱਚ ਮਿੱਠੇ ਵੀ ਆਉਣਗੇ, ਅਤੇ ਜਿਨ੍ਹਾਂ ਦੇ ਵਿੱਚ ਖਟਾਸ ਵਾਲੇ ਹਰ ਪ੍ਰਕਾਰ ਦੇ ਭੋਜਨ। ਮਾਤਾ ਜੀ ਨੂੰ ਆਖਿਆ, ਕਹਿੰਦੇ ਵੀ ਸੇਵਕ ਨੂੰ ਕਹਿ ਕੇ ਭੇਜਿਆ ਵੀ ਜਾਓ ਮਾਤਾ ਜੀ ਨੂੰ ਕਹੋ ਵੀ ਸਾਰੇ ਭੋਜਨ ਤਿਆਰ ਕਰਵਾ ਲਵੋ।
1: ਕਰਵਾਵੋ ਸਭ ਵਿਧ ਕੀ ਤਿਆਰੀ, ਸਕਲ ਪਰੋਸੋ ਥਾਲ ਮਜਾਰੀ।
0: ਸਾਰੀਆਂ ਵਿਧੀਆਂ ਨਾਲ ਤਿਆਰੀ ਕਰਵਾ ਲਓ ਭੋਜਨਾਂ ਦੀ, ਨਾਲੇ ਭੋਜਨਾਂ ਦੀ ਤਿਆਰੀ ਕਰਵਾ ਕੇ ਅਤੇ ਸੋਹਣੇ ਤਰੀਕੇ ਨਾਲ ਭੋਜਨ ਫਿਰ ਥਾਲ ਵਿੱਚ ਪਰੋਸ ਵੀ ਲਵੋ।
1: ਜਬ ਸਭੋਂ ਵਿਦੇ ਕਰ ਲੈਹੋ, ਤਤਕਾਲ ਹੀ ਦਰਸ਼ਨ ਪੈ ਹੋ।
0: ਜਦੋਂ ਇਹ ਸਾਰੀ ਵਿਧੀ ਤੁਸੀਂ ਕਰ ਲਓਗੇ, ਭੋਜਨ ਵੀ ਤਿਆਰ ਕਰਵਾ ਲਓਗੇ, ਪਰੋਸ ਵੀ ਲਓਗੇ, ਕਹਿੰਦੇ ਇੰਨਾ ਕਾਰਜ ਕਰੋ, ਇੰਨੇ ਸਮੇਂ ਦੇ ਵਿੱਚ ਤਤਕਾਲ ਤੁਹਾਨੂੰ ਰੱਬੀ ਪਿਆਰੇ ਦੇ ਦਰਸ਼ਨ ਵੀ ਹੋਵਣਗੇ।
1: ਬਿਲਮ ਆਵਣ ਮਾਹੇ, ਤਿਆਰੀ ਕਰੋ ਭਾਵ ਤਰ।
0: ਬਿਲਮ ਨਹੀਂ ਹੈ, ਹੁਣ ਦੇਰੀ ਨਹੀਂ ਹੈ ਉਹਨਾਂ ਦੇ ਆਉਣ ਵਿੱਚ, ਬਹੁਤ ਥੋੜ੍ਹੇ ਸਮੇਂ ਵਿੱਚ ਉਹਨਾਂ ਨੇ ਆ ਜਾਣਾ, ਦੇਰੀ ਨਹੀਂ ਹੈ। ਬਸ ਤੁਸੀਂ ਭਾਵ ਧਰ ਕੇ, ਭਾਵਨਾ ਧਰ ਕੇ, ਪ੍ਰੇਮ ਰੱਖ ਕੇ ਹਿਰਦਿਆਂ 'ਚ ਤਿਆਰੀ ਕਰਵਾਓ। ਬਸ ਤੁਸੀਂ ਤਿਆਰੀ ਕਰਵਾਓ, ਉਹਨਾਂ ਦੇ ਆਉਣ ਵਿੱਚ ਦੇਰੀ ਨਹੀਂ ਹੈ।
1: ਜਿਸ ਪ੍ਰਕਾਰ ਸ਼੍ਰੀ ਗੁਰ ਫਰਮਾਇਓ, ਸੁਣਤ ਦਾਸ ਨੇ ਜਾਏ ਸੁਣਾਇਓ।
0: ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤੇ, ਉਵੇਂ ਹੀ ਸੇਵਕ ਨੇ ਜਾ ਕੇ ਮਾਤਾ ਜੀ ਨੂੰ ਸੁਣਾ ਤੇ ਵੀ ਮਾਤਾ ਜੀ ਗੁਰੂ ਪਿਤਾ ਜੀ ਨੇ ਗੁਰੂ ਸਾਹਿਬ ਨੇ ਆਹ ਬਚਨ ਆਖੇ ਨੇ। ਜਦੋਂ ਮਾਤਾ ਜੀ ਨੇ ਬਚਨ ਸੁਣੇ, ਸੁਣ ਕੇ ਤੇ ਬਹੁਤ ਪ੍ਰਸੰਨਤਾ ਆਪਣੇ ਮਨ ਦੇ ਵਿੱਚ ਧਾਰਨ ਕਰਦੇ ਹਨ।
1: ਪਰਮ ਪ੍ਰਸੰਨ ਜਨ ਮਹਿ ਪਇਓ, ਕਰਿਓ ਤਿਆਰ ਸੋ ਆਇਸ ਦਇਓ।
0: ਪ੍ਰਸੰਨ ਹੋ ਕੇ ਮਾਤਾ ਜੀ ਨੇ ਫਿਰ ਆਗਿਆ ਦਿੱਤੀ, ਆਗਿਆ ਦਿੱਤੀ ਵੀ ਭਾਈ 36 ਪ੍ਰਕਾਰ ਦੇ ਭੋਜਨ ਤਿਆਰ ਕਰੋ। ਸਾਰੇ ਤਰ੍ਹਾਂ ਦੇ ਭੋਜਨ ਜਿਹੜੇ ਨਾ ਉਹ ਤਿਆਰ ਕਰਨ ਵਾਸਤੇ ਮਾਤਾ ਜੀ ਆਗਿਆ ਦੇ ਦਿੰਦੇ ਹਨ।
1: ਬਹੁ ਤੋਰਣ ਕਰਬੋ ਨਰ ਲਾਏ, ਵਿੰਜਣ ਨਾਨਾ ਭਾਂਤ ਕਰਾਏ।
0: ਬੜੀ ਤਰ੍ਹਾਂ ਦੇ ਮਨੁੱਖ ਲਾਏ ਫਿਰ ਭੋਜਨ ਤਿਆਰ ਕਰਨ ਵਾਸਤੇ। ਹੁਣ ਸਾਰੇ ਕੋਈ ਕਿਸੇ ਤਰ੍ਹਾਂ ਤਰੀਕੇ ਦਾ ਭੋਜਨ ਤਿਆਰ ਕਰਨ ਲਾਤਾ, ਕੋਈ ਕਿਸੇ ਤਰੀਕੇ ਦਾ, ਸਭ ਪ੍ਰਕਾਰ ਹਰ ਤਰੀਕੇ ਦੇ ਨਾਲ ਬਹੁ ਨਰ ਲਾਏ। ਵਿੰਜਨ ਨਾਨਾ, ਵਿੰਜਨ ਭੋਜਨ ਵਾਸਤੇ ਸ਼ਬਦ ਵਰਤਿਆ ਨਾਨਾ।

ਸੇਵਕਾਂ ਨੂੰ ਕਹਿਤਾ ਵੀ ਭੋਜਨ ਤਿਆਰ ਕਰੋ, ਤਿਆਰ ਕਰਕੇ ਪਰੋਸ ਕੇ ਅਤੇ ਸਾਡੇ ਕੋਲ ਲੈ ਆਉਣਾ। ਇਹ ਸਾਰੀ ਤਿਆਰੀ ਉਹਨਾਂ ਨੇ ਕਰਨ ਵਾਸਤੇ ਆਖਿਆ, ਤਿਆਰੀ ਕਰਕੇ ਅਤੇ ਇੰਤਜ਼ਾਰ ਪ੍ਰੇਮ ਦੇ ਵਿੱਚ ਭਿੱਜੇ ਹੋਏ ਮਾਤਾ ਜੀ ਕਰ

0: ਤੁਰੇ ਆਉਂਦੇ ਨੇ ਉਹ ਰਾਹ ਦੇ ਵਿੱਚ ਮਾਰਗ ਦੇ ਵਿੱਚ, ਅਤੇ ਬੜੀ ਤੇਜ਼ੀ ਦੇ ਨਾਲ ਸਫ਼ਰ ਤੈਅ ਕਰਦੇ ਹੋਏ, ਬੜੀ ਕਾਹਲੀ ਦੇ ਨਾਲ ਪੈਂਡਾ ਤੈਅ ਕਰਦੇ ਆ ਰਹੇ ਹਨ।
1: ਅਨੰਦਪੁਰ ਕੋ ਬਿਰਤਾਂਤ ਜਾਣਿਓ ਰਾਮ ਕੋਇਰ ਮਨ ਸ਼ਾਂਤ।
0: ਫਿਰ ਜੀ ਉਹਨਾਂ ਨੇ ਨਾ ਮਨ ਦੇ ਅੰਦਰ ਜਿਹੜੀ ਵਿਚਾਰ ਹੈ ਉਹ ਧਾਰਨ ਕੀਤੀ ਹੈ, ਸ਼ਾਂਤ ਚਿੱਤ ਹੋ ਕੇ ਮਨ ਦੇ ਵਿੱਚ ਨਾ ਮਨ 'ਤੇ ਟਿਕਿਆ ਹੀ ਹੋਇਆ। ਰੱਬੀ ਪਿਆਰੇ ਦਾ ਮਨ ਵਿਸ਼ਾਲ ਹੈ। ਅੱਜ ਦੁਪਹਿਰ ਦੇ ਨਾ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ ਸੀ, ਮਨ ਨਾ ਜੀ ਛੋਟਾ ਅਤੇ ਵਿਸ਼ਾਲ, ਜਿੰਨਾ ਛੋਟਾ ਹੋਏਗਾ ਨਾ ਉਨਾ ਮਨ ਭਟਕੇਗਾ, ਉਨਾ ਮਨ ਭਟਕੇਗਾ ਜਿੰਨਾ ਛੋਟਾ ਹੋਏਗਾ, ਕਿਉਂਕਿ ਜਿੰਨੀ ਸਹਿਣਸ਼ੀਲਤਾ ਘੱਟ ਹੈ ਉਨੀ ਛੇਤੀ ਉਤਾਵਲਾ ਹੋ ਜਾਏਗਾ, ਉਨੀ ਛੇਤੀ ਉਤਾਵਲਾ ਹੋ ਜਾ, ਉਨੀ ਛੇਤੀ ਡੋਲ ਜਾਏਗਾ। ਮਨ ਭਾਰਾ ਘੱਟ ਹੋਏਗਾ ਛੇਤੀ ਡੋਲੇਗਾ, ਜਿਵੇਂ ਜਿਵੇਂ ਮਨ ਦਾ ਭਾਰ ਵਧੀ ਜਾਏਗਾ ਤਿਵੇਂ ਤਿਵੇਂ ਅਡੋਲ ਹੋਈ ਜਾਏਗਾ। ਭਾਰ ਵਧਣਾ ਮਤਲਬ ਵਿਸ਼ਾਲ ਹੋਣਾ, ਵੱਡਾ ਹੋਈ ਜਾਣਾ। ਬੱਚੇ ਨੂੰ ਚੁੱਕਣਾ ਸੌਖਾ ਹੈ, ਵੱਡੇ ਨੂੰ ਚੁੱਕਣਾ ਸੌਖਾ ਹੈ। ਜਦੋਂ ਸਰੀਰ ਦੀ ਗਰੋਥ ਚੰਗੀ ਹੋਵੇ, ਸਿਹਤ ਚੰਗੀ ਹੋਵੇ, ਮਨੁੱਖ ਦਾ ਸਾਹਮਣੇ ਖੜੋਤੇ ਦਾ ਵਜ਼ਨ ਦਿਸ ਰਿਹਾ, ਫਿਰ ਬੰਦਾ ਕਹਿੰਦਾ ਭਾਈ ਕਿੱਥੇ ਚੁੱਕ ਲੈਣਾ ਤੈਨੂੰ ਕਹੇ, ਕਿਉਂਕਿ ਤੂੰ ਭਾਰਾ, ਤੂੰ ਤਾਂ ਹਿੱਲਣਾ ਨਹੀਂ ਕਹੇ ਤੋ ਛੇਤੀ, ਚੁੱਕਣਾ ਤਾਂ ਬੜੀ ਦੂਰ। ਬੱਚੇ ਨੂੰ ਜਿਹੜਾ ਮਰਜ਼ੀ ਚੁੱਕ ਲਵੇ, ਬਸ ਮਨ ਇਸੇ ਤਰ੍ਹਾਂ ਹੀ ਹੈ ਜੀ। ਮਨ ਜਾਂ ਤਾਂ ਬਹੁਤ ਭਾਰਾ ਹੋ ਜਾਏ ਅਤੇ ਜਾਂ ਫਿਰ ਬੱਚਾ ਹਲਕਾ, ਹਲਕਾ ਮਨ ਉੱਥੇ ਹੈ ਜਿੱਥੇ ਆਪ ਹੁਦਰਾ ਮਨ ਹੁੰਦਾ ਹੈ, ਉੱਥੇ ਮਨ ਹੌਲਾ ਹੈ। ਆਪ ਹੁਦਰਾ ਮਨ ਕਦੇ ਭਾਰਾ ਨਹੀਂ ਹੋਇਆ, ਆਪ ਹੁਦਰਾ ਮਨ ਕਦੇ ਅਡੋਲ ਨਹੀਂ ਹੋਇਆ, ਆਪ ਹੁਦਰਾ ਮਨ ਸਦਾ ਹੀ ਭਟਕਦਾ ਕਿਉਂਕਿ ਛੋਟਾ ਹੈ। ਫਿਰ ਜਿਵੇਂ ਜਿਵੇਂ ਅਸੀਂ ਇਸ ਮਨ ਦੇ ਉੱਤੇ ਗੁਰਬਾਣੀ ਦਾ ਪਹਿਰਾ ਦਿੰਦੇ ਹਾਂ, ਅਕਸਰ ਆਪਾਂ ਬਾਣੀ 'ਚ ਪੜ੍ਹਦੇ ਮਨ ਅਡੋਲ ਹੋ ਜਾਂਦਾ ਹੈ, ਮਨ ਮਨ ਅਡੋਲ ਹੁੰਦਾ ਕਿ ਵਿਸ਼ਾਲ ਹੁੰਦਾ ਹੈ, ਮਨ ਮਨ ਵਿਸ਼ਾਲ ਹੁੰਦਾ ਹੈ। ਉਹ ਜਿੰਨਾ ਮਨ ਵਿਸ਼ਾਲ ਹੋਈ ਜਾਂਦਾ ਹੈ ਉਨੀ ਸਹਿਣ ਸ਼ਕਤੀ ਵੱਧ ਜਾਂਦੀ ਹੈ, ਜਿੰਨੀ ਸਹਿਣ ਸ਼ਕਤੀ ਵੱਧ ਜਾਂਦੀ ਹੈ ਉਨਾ ਹੀ ਅਡੋਲ ਹੋ ਜਾਂਦਾ ਹੈ। ਹੁਣ ਜਿਵੇਂ ਤੁਸੀਂ ਵੇਖੋ ਕੋਈ ਤਾਂ ਨਿੱਕੀ ਜਿਹੀ ਗੱਲ ਸੁਣ ਕੇ ਹੀ ਅੱਗ ਬਬੋਲੇ ਹੋ ਜਾਂਦੇ, ਕ੍ਰੋਧ ਨਾਲ ਭਰ ਜਾਂਦੇ। ਨਿੱਕੀ ਜੀ ਜੇ ਕਹੇ ਨੇ ਤੂੰ ਕਹਿ ਕੇ ਵੀ ਬੁਲਾ ਲਿਆ ਨਾ, ਉਹ ਕਹਿੰਦਾ ਵੀ ਮੈਂ ਤਾਂ ਸਿਰ ਪਾੜ ਦੂੰ ਤੇਰਾ ਭਾਈ, ਤੂੰ ਮੈਨੂੰ ਤੂੰ ਆਖਿਆ ਕਿਉਂ। ਅਤੇ ਕਈ ਇੱਦਾਂ ਦੇ ਹੁੰਦੇ ਨੇ ਉਹ ਅਗਲਾ ਬੰਦਾ ਕੁੱਟਣ ਤੱਕ ਜਾਂਦਾ, ਮਾਰਨ ਤੱਕ ਜਾਂਦਾ, ਉਹ ਚੁੱਪ ਕਰਕੇ ਬੈਠਾ, ਹੱਥੋਂ ਪਾਈ ਹੋਇਆ ਨਹੀਂ ਪਰ ਉਹ ਅਪ ਸ਼ਬਦ ਇੰਨੇ ਬੋਲੀ ਜਾਂਦਾ, ਮਾੜਾ ਇੰਨਾ ਬੋਲੀ ਜਾਂਦਾ, ਕ੍ਰੋਧਿਤ ਇੰਨਾ ਹੋਈ, ਉਹ ਚੁੱਪ ਕਰਕੇ ਬੈਠਾ, ਉਹਨੂੰ ਫਰਕ ਹੀ ਕੋਈ ਨਹੀਂ। ਬਸ ਇਹਦੇ ਵਿੱਚ ਫਰਕ ਕੀ ਹੈ, ਇੱਕ ਸੀ ਕ੍ਰੋਧਿਤ ਹੋ ਜਾਣਾ, ਉਹਦਾ ਮਨ ਦਾ ਆਕਾਰ ਛੋਟਾ, ਅਤੇ ਜਿਹੜਾ ਅਡੋਲ ਚਿੱਤ ਹੋ ਕੇ ਬੈਠਾ ਨਾ ਉਹਦਾ ਮਨ ਇੰਨਾ ਕੁ ਵਿਸ਼ਾਲ ਹੈ, ਇੰਨਾ ਕੁ ਉਹਨੂੰ ਸਾਡੀਆਂ ਜਿੰਨੀਆਂ ਆਖੀਆਂ ਹੋਈਆਂ ਗੱਲਾਂ ਤੁੱਛ ਮਾਤਰ ਲੱਗੀਆਂ, ਕਹਿੰਦਾ ਛੱਡੋ ਇਹਨਾਂ ਨੂੰ ਕੀ ਕਰਨਾ, ਉਹ ਪਰਵਾਹ ਹੀ ਨਹੀਂ ਕਰਦਾ। ਬਸ ਇਸੇ ਤਰੀਕੇ ਖੇਡ ਵਰਤਦੀ ਜੀ ਸਾਰੀ, ਜਿਵੇਂ ਜਿਵੇਂ ਸਾਡਾ ਮਨ ਵਿਸ਼ਾਲ ਹੋਏਗਾ ਉਵੇਂ ਉਵੇਂ ਆ ਸੰਸਾਰਿਕ ਨਿੱਕੇ ਮੋਟੇ ਹਾਲਾਤ ਜਿਹੜੇ ਪ੍ਰਭਾਵ ਨਹੀਂ ਪਾਉਂਦੇ, ਫਿਰ ਬੰਦਾ ਕਹਿੰਦਾ ਵੀ ਇਹ ਕੀ ਹੈ, ਤੇ ਆਵਣ ਜਾਣਾ ਹੀ ਹੈ ਬਸ, ਫਿਰ ਇਹ ਪ੍ਰਭਾਵ ਨਹੀਂ ਪਾਉਂਦੇ। ਅਤੇ ਜੇ ਹੋਵੇ ਮਨ ਛੋਟਾ ਫਿਰ ਤਾਂ ਤਾਪ ਵੀ ਚੜ੍ਹ ਜੇ ਤਾਂ ਵੀ ਬੰਦਾ ਸੋਚੀ ਪੈ ਪੈ ਕਮਲਾ ਹੋਇਆ ਰਹਿੰਦਾ ਵੀ ਮੈਨੂੰ ਹੀ ਤਾਪ ਚੜ੍ਹਨਾ। ਬਸ ਇਹੀ

0: ਖੇਡ ਵਰਤਦੀ ਜੀ ਸਾਰੀ। ਇਸੇ ਤਰ੍ਹਾਂ ਨਾ ਜੀ ਹੁਣ ਉਸ ਥਾਂ 'ਤੇ ਜਿਹੜਾ ਬਾਬਾ ਰਾਮ ਕੋਇਰ ਜੀ ਨਾ, ਉਹਨਾਂ ਨੇ ਆਪਣੇ ਮਨ ਦੇ ਅੰਦਰ ਜਿਹੜਾ ਬਿਰਤਾਂਤ ਜਾਣਿਆ, ਆਨੰਦਪੁਰ ਸਾਹਿਬ ਜੋ ਵਰਤ ਰਿਹਾ, ਸਾਰਾ ਬਿਰਤਾਂਤ ਜਾਣਿਆ ਆਪਣੇ ਸ਼ਾਂਤ ਚਿੱਤ ਵਿੱਚ। ਹੁਣ ਤੁਰੇ ਤਾਂ ਹੋਏ ਨੇ, ਮਨ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਲਲਚਾ ਰਿਹਾ, ਲਾਲਸਾ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਵੀ, ਅਤੇ ਇਕਾਗਰ ਹੋ ਕੇ ਉਹ ਨਾ ਸਫ਼ਰ ਲੰਮਾ ਪੈਂਡਾ ਤੈਅ ਕਰਦੇ ਆ ਰਹੇ ਹਨ।
1: ਜਾਏ ਨਾ ਅਜਮਤ ਬਿਨਾ ਬਿਨਾ ਪਹੁੰਚੇ ਮਿਥਿਆ ਹੋਏ ਜਣਾ।
0: ਇਸ ਤਰ੍ਹਾਂ ਜੀ ਉਹਨਾਂ ਨੇ ਨਾ ਆਪਣੇ ਮਨ ਦੇ ਅੰਦਰ ਵਿਚਾਰ ਜਿਹੜੀ ਉਹ ਧਾਰਨ ਕੀਤੀ ਉੱਥੋਂ ਦੀ, ਅਤੇ ਜਾਣ ਕੇ ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਮੁਸ਼ਕਲ ਹੈ ਸਫ਼ਰ ਤੈਅ ਕਰਕੇ ਜਾਣਾ ਇੰਨਾ ਲਮੇਰਾ ਔਰ ਇੰਨੀ ਛੇਤੀ, ਜੋ ਉਹਨਾਂ ਨੇ ਮਨ 'ਚ ਵਿਚਾਰ ਕੀਤੀ ਆਪਣੇ, ਅਤੇ ਵਿਚਾਰ ਕਰਦਿਆਂ ਹੋਇਆਂ ਨਾ ਉਹਨਾਂ ਨੇ ਗੁਰੂ ਸਾਹਿਬ ਦੀ ਵੀ ਰਜ਼ਾ ਵੀ ਹੈ, ਮਾਲਕ ਪਾਤਸ਼ਾਹ ਦੀ ਇੰਤਜ਼ਾਰ ਵੀ ਕਰ ਰਹੇ, ਮਾਤਾ ਜੀ ਵੀ ਇੰਤਜ਼ਾਰ ਕਰ ਰਹੇ ਨਾ, ਇਹ ਸਾਰੀ ਵਿਚਾਰ ਨੂੰ ਉਹਨਾਂ ਨੇ ਮਨ ਵਿੱਚ ਜਾਣਿਆ ਹੈ।
1: ਉਹੀ ਕਰਨ ਸਭਿਨ ਬਣ ਆਏ ਜਿਉਂ ਸਤਿਗੁਰ ਕੀ ਹੋਏ ਰਜਾਏ।
0: ਫਿਰ ਅੱਗੇ ਇੱਥੇ ਮਨ ਲਿਆ ਕੇ ਟਕਾ ਲਿਆ ਵੀ ਬਣ ਕਰਨਾ ਉਹੀ ਬਣਦਾ ਹੈ ਜੋ ਗੁਰੂ ਸਾਹਿਬ ਦੀ ਰਜ਼ਾ ਹੈ, ਉਹਨਾਂ ਦੀ ਰਜ਼ਾ ਤੋਂ ਬਾਹਰਿਆਂ ਨਹੀਂ, ਕਦੇ ਵੀ ਰਜ਼ਾ ਤੋਂ ਬਾਹਰਿਆਂ ਨਹੀਂ, ਉਹੀ ਕਰਨਾ ਬਣਦਾ ਜੋ ਗੁਰੂ ਦੀ ਰਜ਼ਾ ਹੈ, ਅਤੇ ਜਿਵੇਂ ਗੁਰੂ ਸਾਹਿਬ ਦੀ ਰਜ਼ਾ ਹੈ ਉਹਦੇ ਅਨੁਸਾਰ ਹੀ ਅਸੀਂ ਗੁਰੂ ਦੇ ਹੁਕਮ ਤੋਂ ਬਾਹਰੇ ਨਹੀਂ ਹੋ ਸਕਦੇ।
1: ਮਨ ਜਾਣ ਚਿਣਕ ਮੈਂ ਆਵਾ ਸਤਿਗੁਰ ਕੇ ਪਗ ਸੀਸ ਨਿਭਾਵਾ।
0: ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਧਾਰਨ ਕਰਦਿਆਂ ਗੁਰੂ ਸਾਹਿਬ ਨੂੰ ਚੇਤੇ ਕਰਦਿਆਂ ਕਵੀ ਜੀ ਆਖਦੇ ਵੀ ਉਹਨਾਂ ਨੇ ਸਫ਼ਰ ਤੈਅ ਕੀਤਾ, ਸਫ਼ਰ ਛੇਤੀ ਨਿਬੜ ਗਿਆ। ਇੱਦਾਂ ਕਹਿ ਲਓ ਵੀ ਗੁਰੂ ਮਾਰਗ ਵਿੱਚ ਸਹਾਇਕ ਹੋਏ, ਸਫ਼ਰ ਨਿਬੜ ਗਿਆ। ਜਦੋਂ ਸਫ਼ਰ ਨਿਬੜਿਆ ਗੁਰੂ ਸਾਹਿਬ ਕੋਲ ਪਹੁੰਚੇ, ਜਾ ਕੇ ਵਾਰ ਵਾਰ ਪਹਿਲਾਂ ਬਾਬਾ ਰਾਮ ਕੋਇਰ ਜੀ ਨੇ ਗੁਰੂ ਸਾਹਿਬ ਦੇ ਚਰਨਾਂ 'ਤੇ ਨਮਸਕਾਰ ਕੀਤੀ। ਪਰ ਇੱਕ ਗੱਲ ਇੱਥੇ ਚੇਤਾ ਰੱਖਿਓ ਜੀ, ਆਪ ਮਨਾਂ ਵਿੱਚ ਵਿਚਾਰਿਓ ਬਾਬਾ ਰਾਮ ਕੋਇਰ ਜੀ ਦਾ ਜੀਵਨ ਕਿੱਦਾਂ ਦਾ ਹੋਏਗਾ, ਕਿੱਦਾਂ ਦਾ ਹੋਏਗਾ ਜੀਵਨ। ਇੱਕ ਗੱਲ ਤੇ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਕੋਈ ਆਮ ਨਹੀਂ ਹੋਣਾ, ਜਿਸ ਸਿੱਖ ਦੇ ਦਰਸ਼ਨ ਗੁਰੂ ਸਾਹਿਬ ਆਪਣੇ ਮਾਤਾ ਜੀ ਨੂੰ ਕਰਵਾਉਣ ਲਈ ਇੰਤਜ਼ਾਰ ਕਰ ਰਹੇ ਨੇ, ਉਹ ਸਿੱਖ ਦਾ ਜੀਵਨ ਕਿੱਦਾਂ ਦਾ ਹੋਏਗਾ, ਸਿੱਖ ਦਾ ਜੀਵਨ ਕਿੱਦਾਂ ਦਾ ਹੋਏਗਾ। ਗੁਰੂ ਸਾਹਿਬ ਨੇ ਆਪਣੇ ਸਿੱਖ ਬਾਬਾ ਰਾਮ ਕੋਇਰ ਜੀ ਨੂੰ ਚੇਤੇ ਕੀਤਾ ਹੈ, ਅਤੇ ਮਾਤਾ ਜੀ ਨੂੰ ਕਿਹਾ ਵੀ ਆਉਣਗੇ ਚੱਲ ਕੇ ਤੁਹਾਨੂੰ ਰੱਬੀ ਪਿਆਰਿਆਂ ਦੇ ਦਰਸ਼ਨ ਕਰਵਾਵਾਂਗੇ। ਮਤਲਬ ਜੀਵਨ ਵਿੱਚ ਕੁਝ ਤਾਂ ਹੈ ਨਾ ਬਾਬਾ ਰਾਮ ਕੋਇਰ ਜੀ ਦੇ, ਜਿਸ ਕਰਕੇ ਗੁਰੂ ਸਾਹਿਬ ਜੀ ਉੜੀ, ਹਾਲਾਂਕਿ ਬਾਬਾ ਰਾਮ ਕੋਇਰ ਜੀ ਉੱਥੇ ਮਨ ਦੇ ਵਿੱਚ ਇੱਛਾ ਇਹੀ ਧਾਰ ਕੇ ਆ ਰਹੇ ਨੇ ਵੀ ਉੱਥੇ ਉਹਨਾਂ ਨੇ ਮਨ 'ਚ ਇਹ ਥੋੜ੍ਹੀ ਧਾਰਿਆ ਵੀ ਮੈਂ ਗੁਰੂ ਸਾਹਿਬ ਨੂੰ ਦਰਸ਼ਨ ਦੇਣ ਚੱਲਿਆ ਜਾਂ ਗੁਰੂ ਸਾਹਿਬ ਦੀ ਮਾਤਾ ਜੀ ਨੂੰ ਦਰਸ਼ਨ ਦੇਣ ਚੱਲਿਆ, ਨਹੀਂ, ਮਨ ਵਿੱਚ ਇੱਛਾ ਇਹੀ ਧਾਰੀ ਆ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲਿਆ। ਦੋਵਾਂ ਪਾਸੇ ਪ੍ਰੇਮ ਭਾਵ ਕਿੰਨਾ ਹੈ ਨਾ। ਇੱਥੇ ਫਿਰ ਉਹ ਭਾਈ ਗੁਰਦਾਸ ਜੀ ਦੇ ਬੋਲ ਚੇਤੇ ਆਉਂਦੇ ਵੀ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖਿਆ ਤਾਂ ਇਹ ਗੁਰੂ ਸਰਬ ਨੇ ਦਾ, ਏਕ ਵਾਰ ਸਤਿਗੁਰ ਮੰਤਰ ਸਿਮਰਤ ਮਾਤਰ ਸਿਮਰਤ ਤਾਹੇ ਵਾਰੰਬਾਰ ਗੁਰ ਹੇਤ ਹੈ। ਗੁਰੂ ਰੱਖਤ ਹੈ ਸਿੱਖਾ, ਤੂੰ ਇੱਕ ਵਾਰੀ ਮਨ ਕਰਕੇ ਚੇਤੇ ਕਰ, ਗੁਰੂ ਤੈਨੂੰ ਕਦੇ ਵਿਸਾਰਦਾ ਹੀ ਨਹੀਂ। ਤੂੰ ਤਾਂ ਹੋ ਸਕਦਾ ਝਮੇਲਿਆਂ 'ਚ ਫਸਿਆ ਭੁੱਲ ਜੇ, ਪਰ ਗੁਰੂ ਨਹੀਂ ਤੈਨੂੰ ਵਿਸਾਰਦਾ, ਤੂੰ ਚੇਤੇ ਰੱਖ ਕਰ, ਇੱਕ ਵਾਰੀ ਚੇਤੇ ਕਰ ਲਾ ਕਿਤੇ ਮਨ ਕਰਕੇ। ਬਸ ਉਸ ਭਾਵ ਵਿੱਚ ਜੀ ਆਏ ਗੁਰੂ ਸਾਹਿਬ ਕੋਲ ਆ ਕੇ ਵਾਰ ਵਾਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰਦੇ ਨੇ। ਵਾਰ ਵਾਰ ਉਹਨਾਂ ਨੇ ਨਾ ਪਰਮ ਪ੍ਰੇਮ ਅਤੇ ਰੂਪ ਨਿਹਾਰ ਹੀ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦਰਸ਼ਨ ਕਰਦੇ ਹਨ।
1: ਕੁਸ਼ਲ ਬੂਜ ਗੁਰਸਾਦਰ ਭਾਖਾ ਅਚੋ ਆਹਾਰ ਮੈਂ ਤਬਿਲਾਖਾ।
0: ਫਿਰ ਗੁਰੂ ਸਾਹਿਬ ਜੀ ਨੇ ਕੁਸ਼ਲਤਾ ਪੁੱਛੀ, ਹਾਲ ਚਾਲ ਪੁੱਛਿਆ, ਦੱਸੋ ਭਾਈ ਕਿਵੇਂ ਹੋ ਸਾਰੇ ਪਰਿਵਾਰ ਦਾ, ਅਤੇ ਫਿਰ ਮਾਲਕ ਨੇ ਕਿਹਾ ਵੀ ਦੱਸੋ ਭਾਈ ਹੁਣ ਪ੍ਰਸ਼ਾਦਾ ਭੋਜਨ ਕਿਵੇਂ ਛਕਣਾ। ਗੁਰੂ ਸਾਹਿਬ ਨਾ ਸਿੱਖ ਗੁਰੂ ਸਾਹਿਬ ਅੱਗੇ ਥਾਲ ਪਰੋਸ ਕੇ ਖੜੋਤੇ ਨੇ ਵੀ ਸਤਿਗੁਰੂ ਤੁਸੀਂ ਭੋਜਨ ਛਕੋ, ਅਤੇ ਗੁਰੂ ਪਾਤਸ਼ਾਹ ਬਾਬਾ ਰਾਮ ਕੋਇਰ ਜੀ ਨੂੰ ਪੁੱਛ ਰਹੇ ਨੇ ਵੀ ਪ੍ਰਸ਼ਾਦਾ ਕਿਵੇਂ ਛਕੋਗੇ। ਜੀਵਨ ਹੈ। ਸਤਿਗੁਰੂ ਜੀ ਨੇ ਨਾ ਕਹਿੰਦੇ ਕੁਸ਼ਲ ਬੂਝ ਗੁਰ ਸਾਦਰ ਪਾਖਾ, ਅਦਬ ਨਾਲ ਮਾਲਕ ਨੇ ਬੜੇ ਸਤਿਕਾਰ ਨਾਲ ਗੁਰੂ ਪਾਤਸ਼ਾਹ ਨੇ ਪੁੱਛਿਆ ਅਚੋ ਆਹਾਰ, ਕਹਿੰਦੇ ਭਾਈ ਭੋਜਨ ਛਕੋ, ਜਿੰਨੀ ਤੁਹਾਡੀ ਇੱਛਾ ਹੈ ਉਹਨਾਂ ਤੁਸੀਂ ਹੁਣ ਭੋਜਨ ਛਕੋ।
1: ਦਾਸ ਏਕ ਕਰ ਦਿਨੋ ਸੰਗ, ਗਏ ਮਾਤ ਕੇ ਮੈਲ ਤੰਗ।
0: ਇੱਕ ਸੇਵਕ ਨਾਲ ਦੇਤਾ, ਕਹਿੰਦੇ ਵੀ ਲੈ ਜਾਓ ਇਹਨਾਂ ਨੂੰ ਮਾਤਾ ਜੀ ਦੇ ਕੋਲ ਮਹਿਲਾਂ ਦੇ ਵਿੱਚ ਲੈ ਜਾਓ। ਇੱਕ ਸਿੱਖ ਗੁਰੂ ਸਾਹਿਬ ਆਪਣੇ ਕੋਲੋਂ ਨਾਲ ਭੇਜ ਕੇ ਬਾਬਾ ਰਾਮ ਕੌਰ ਜੀ ਨੂੰ ਫਿਰ ਮਹਿਲਾਂ ਦੇ ਵਿੱਚ ਮਾਤਾ ਜੀ ਕੋਲ ਭੇਜਦੇ ਹਨ।
1: ਰਾਮ ਕੌਰ ਪਹੁੰਚਿਓ ਸਿੱਖ ਭਾਰੀ।
0: ਹੁਣ ਮਾਤਾ ਜੀ ਉੱਥੇ ਭੋਜਨ ਥਾਲ 'ਚ ਪਰੋਸ ਕੇ ਬੈਠੇ ਹੋਏ, ਗੁਰੂ ਸਾਹਿਬ ਨੇ ਕਹਿਣਾ ਤਿਆਰ ਕਰਕੇ ਪਰੋਸ ਕੇ ਰੱਖੋ, ਜਦੋਂ ਰੱਖੋਗੇ ਉਸੇ ਵੇਲੇ ਤੁਹਾਨੂੰ ਦਰਸ਼ਨ ਆਉਣਗੇ। ਉੱਥੇ ਪਹੁੰਚੇ ਤੇ ਮਾਤਾ ਜੀ ਥਾਲ ਦੇ ਵਿੱਚ ਭੋਜਨ ਪਰੋਸ ਕੇ ਬੈਠੇ ਹਨ।
1: ਮਾਤ ਕੇ ਪਾਇਣ ਪਰ ਪਰਿਓ, ਪੂਰਨ ਜਾਏ ਮਨੋਰਥ ਕਰਿਓ।
0: ਮਾਤਾ ਜੀ ਦੇ ਚਰਨਾਂ ਤੇ ਜਾ ਕੇ ਸੀਸ ਰੱਖਿਆ ਹੈ ਤੇ ਗੁਰੂ ਮਾਤਾ ਜੀ ਨਾ ਗੁਰੂ ਪਾਤਸ਼ਾਹ ਦੇ, ਦੇਖੋ ਕਿੱਡੀ ਹੈਰਾਨੀਜਨਕ ਖੇਡ ਹੈ ਨਾ। ਮਾਤਾ ਜੀ ਨੇ ਦਰਸ਼ਨ ਕਰਨੇ ਬਾਬਾ ਰਾਮ ਕੌਰ ਜੀ ਦੇ ਨਾ, ਵੀ ਗੁਰਸਿੱਖ ਜੀ ਦਰਸ਼ਨ ਕਰਵਾਓ। ਬਾਬਾ ਰਾਮ ਕੌਰ ਜੀ ਜਾ ਕੇ ਮਾਤਾ ਜੀ ਦੇ ਚਰਨਾਂ 'ਤੇ ਸੀਸ ਰੱਖ ਰਹੇ। ਇੱਕ ਆਪਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ 'ਚ ਘਟਨਾ ਪੜ੍ਹਦੇ ਹਾਂ। ਬੇਬੇ ਨਾਨਕੀ ਜੀ ਅਤੇ ਗੁਰੂ ਨਾਨਕ ਸਾਹਿਬ ਭਰਾ ਭੈਣ ਹੈ ਨਾ, ਭੈਣ ਨਾਨਕੀ ਉਮਰ ਕਰਕੇ ਵੱਡੇ ਨੇ, ਉਮਰ ਕਰਕੇ ਵੱਡੇ ਨੇ, 5 ਸਾਲ ਵੱਡੇ ਨੇ ਗੁਰੂ ਨਾਨਕ ਸਾਹਿਬ ਤੋਂ। ਪਰ ਗੁਰੂ ਨਾਨਕ ਸਾਹਿਬ ਦੇ ਅੱਗੇ ਸਿਰ ਨਿਵਾਏ ਤੋਂ ਬਿਨਾਂ ਰਹਿੰਦੇ ਨਹੀਂ। ਹੁਣ ਉੱਥੇ ਥੋੜ੍ਹੀ ਬੇਬੇ ਨਾਨਕੀ ਕਹਿੰਦੀ ਸੀ ਵੀ ਤੂੰ ਨਾਨਕ ਹੈ ਮੇਰੇ ਤੋਂ ਛੋਟਾ ਹੈ ਅਤੇ ਮੇਰੇ ਅੱਗੇ ਸਿਰ ਨਿਵਾਇਆ ਕਰ। ਸਗੋਂ ਗੁਰੂ ਨਾਨਕ ਸਾਹਿਬ ਕਈ ਵਾਰੀ ਕਹਿੰਦੇ ਨੇ ਭੈਣ ਜੀ ਨੂੰ ਵੀ ਭੈਣ ਜੀ ਤੁਸੀਂ ਮੇਰੇ ਤੋਂ ਵੱਡੇ ਹੋ, ਤੁਸੀਂ ਨਾ ਸਿਰ ਨਵਾਇਆ ਕਰੋ, ਮੇਰਾ ਫਰਜ਼ ਬਣਦਾ ਮੈਂ ਤੁਹਾਡੇ ਚਰਨਾਂ 'ਤੇ ਸਿਰ ਰੱਖਾਂ, ਮੇਰਾ ਫਰਜ਼ ਬਣਦਾ। ਬਸ ਉਹੀ ਭਾਵਨਾ ਹੈ ਨਾ। ਬਾਬਾ ਰਾਮ ਕੌਰ ਜੀ ਨੂੰ ਪਤਾ ਹੈ ਵੀ ਗੁਰੂ ਸਾਹਿਬ ਕਿਉਂ ਚੇਤੇ ਕਰ ਰਹੇ, ਕਿਉਂ ਇੰਤਜ਼ਾਰ ਕਰ ਰਹੇ, ਪਰ ਆ ਕੇ ਸਤਿਗੁਰੂ ਦੇ ਚਰਨਾਂ 'ਤੇ ਸੀ ਮੈਂ ਮਾਲਕ ਪਾਤਸ਼ਾਹ ਦਾ ਸਿੱਖ ਹਾਂ, ਗੁਰੂ ਨਾਨਕ ਦੇ ਘਰ ਦਾ ਸੇਵਕ ਹਾਂ। ਫਿਰ ਮਾਤਾ ਗੁਜਰੀ ਜੀ ਦੇ ਚਰਨਾਂ 'ਤੇ ਨਮਸਕਾਰ। ਮਾਤਾ ਗੁਜਰੀ ਜੀ ਗੁਰੂ ਮਾਤਾ ਨੇ, ਮਾਤਾ ਗੁਜਰੀ ਜੀ ਗੁਰੂ ਕੇ ਮਹਿਲ ਨੇ, ਅਤੇ ਆ ਕੇ ਉਹਨਾਂ ਦੇ ਚਰਨਾਂ 'ਤੇ ਸੀਸ ਰੱਖਿਆ, ਨਮਸਕਾਰ ਕੀਤੀ ਉਹਨਾਂ ਦੇ ਚਰਨਾਂ 'ਤੇ ਜੀ। ਅਤੇ ਨਮਸਕਾਰ ਕਰਕੇ ਨਾ ਫਿਰ ਉਸ ਥਾਂ 'ਤੇ ਕਵੀ ਜੀ ਕਹਿੰਦੇ ਪੂਰਨ ਜਾਹੇ ਮਨੋਰਥ ਕਰਿਓ, ਜਿਨ੍ਹਾਂ ਦਾ ਮਨੋਰਥ ਪੂਰਿਆ ਕੀਤਾ ਹੈ।
1: ਸੁੰਦਰ ਆਸਣ ਤਾਂ ਡਸਾਵਾ, ਤਿਸ ਪਰ ਸਾਦਰ ਪਾਕ ਬਿਠਾਵਾ।
0: ਮਾਤਾ ਜੀ ਨੇ ਨਾ ਹੁਣ ਗੁਰੂ ਸਾਹਿਬ ਨੇ ਕਿਹਾ ਸੀ ਵੀ ਅਸੀਂ ਤੁਹਾਡੇ ਕੋਲ ਨਾ ਉਸ ਗੁਰਸਿੱਖ ਨੂੰ ਭੇਜਾਂਗੇ। ਮਾਤਾ ਜੀ ਦੇ ਚਰਨਾਂ 'ਤੇ ਉਹਨਾਂ ਨਮਸਕਾਰ ਕੀਤੀ ਅਤੇ ਮਾਤਾ ਜੀ ਨੇ ਬੜਾ ਸਤਿਕਾਰ ਦਿੱਤਾ, ਬਹੁਤ ਪਿਆਰ ਦਿੱਤਾ ਆਪਣੇ, ਬੜੇ ਅਦਬ ਨਾਲ ਸਤਿਕਾਰ ਦੇ ਨਾਲ ਮਾਤਾ ਜੀ ਨੇ ਉਹਨਾਂ ਨੂੰ ਸੁੰਦਰ ਆਸਣ 'ਤੇ ਬਿਠਾਇਆ, ਸੋਹਣੇ ਆਸਣ 'ਤੇ ਬਿਠਾਇਆ। ਸੁੰਦਰ ਆਸਣ ਤਹਾਂ ਡਸਾਵਾ, ਪਹਿਲਾਂ ਤਾਂ ਸੋਹਣਾ ਆਸਣ ਲਗਵਾਇਆ ਨਾ ਉਸ ਥਾਂ 'ਤੇ, ਫਿਰ ਆਦਰ ਦੇ ਨਾਲ ਸਤਿਕਾਰ ਦੇ ਨਾਲ ਉਸ ਆਸਣ 'ਤੇ ਬਿਠਾਉਂਦੇ ਹਨ।
1: ਆਗੈ ਥਾਰ ਮਾਤ ਤਰ ਦੀਨਸ, ਆਪਣੇ ਹੱਥ ਬਿਜਨਾ ਲੀਨਸ।
0: ਮਾਤਾ ਜੀ ਨੇ ਅੱਗੇ ਥਾਲ ਰੱਖਿਆ, ਪਰੋਸਿਆ ਹੋਇਆ ਥਾਲ ਅੱਗੇ ਰੱਖਿਆ, ਅਤੇ ਜਦੋਂ ਅੱਗੇ ਰੱਖਦੇ ਨੇ ਫਿਰ ਬਾਬਾ ਜੀ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਰਾਮ ਕੌਰ ਜੀ ਨੇ ਆਪ ਪ੍ਰਸ਼ਾਦਾ ਛਕਿਆ ਹੈ।
1: ਮੰਦ ਮੰਦ ਕਰ ਪੰਖ ਚੁਲਾਵਾ, ਧਰੇ ਭਾਵ ਭੋਜਨ ਅਚਵਾਵਾ।
0: ਬੜੇ ਪਿਆਰ ਦੇ ਨਾਲ ਨਾ ਮਾਤਾ ਜੀ ਉੱਥੇ ਫਿਰ ਹੌਲੀ ਹੌਲੀ ਆਪਣੇ ਹੱਥਾਂ ਦੇ ਨਾਲ ਨਾ ਪੱਖਾ ਚੱਲਦੇ, ਬਾਬਾ ਰਾਮ ਕੌਰ ਜੀ ਨੂੰ ਉਹਨਾਂ ਪੱਖਾ ਝੱਲਿਆ ਅਤੇ ਬੜੇ ਪਿਆਰ ਦੇ ਨਾਲ ਭੋਜਨ ਛਕਾਇਆ ਮਾਤਾ ਜੀ ਨੇ ਬਾਬਾ ਰਾਮ ਕੌਰ ਜੀ ਨੂੰ। ਇਸ ਤਰੀਕੇ ਦੀ ਸਾਰੀ ਉੱਥੇ ਵਾਰਤਾ ਵਰਤਦੀ ਹੈ। ਕਿਵੇਂ ਪ੍ਰਸ਼ਾਦਾ ਭੋਜਨ ਛਕਦੇ ਨੇ, ਕਿਵੇਂ ਸਾਰੀ ਫਿਰ ਮਾਤਾ ਜੀ ਨਾਲ ਵਿਚਾਰ ਹੁੰਦੀ ਹੈ, ਗੁਰੂ ਸਾਹਿਬ ਉੱਥੇ ਕੀ ਕੌਤਕ ਵਰਤਾਉਂਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ। ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਦਿੱਟੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਵੈ ਤਾਏ। ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪੇ ਆ ਵੰਡ ਛਕੇ ਆ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨਾ ਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ

ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ,

ਉਸ ਮਤ ਬਖਸ਼ਣੀ ਦਾਰੇ ਆਏ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭਟਾਵਾਂ ਦਰ ਮਨਜ਼ੂਰ ਕਰਨੀ ਆ, ਯਾਤਰਾਵਾਂ ਸਫਲ ਕਰਨੀ ਆ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਸ਼ਨਾ ਦੀਆਂ ਦਾਤਾਂ ਬਸ਼ਕੇ ਨਵਾਜਣਾ ਜੀ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁਲਚੁਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣ

ਚਲਾਇਓ ਸਭ ਸਿੱਖਣ ਕਉ ਕਮੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਹੇ ਪ੍ਰਾਣ ਨਾਥ ਗੋਬਿੰਦ, ਹੇ ਕਿਰਪਾ ਨਿਦਾਨ।

साध संगत कै संग वसै वड भागी पाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਸਾਦ। ਜੈ ਕਰ ਕੀਰਤਾਖੀਐ ਕਰਤੇ ਕਾਵੇ ਬਿਚਾਰੋ, ਤਿਤ ਕਰ ਗਾਵੋ ਸੋਇਲਾ ਸਵਰੇਉ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜਿਹੜੇ ਸੰਭਾਲਿਨ ਦੇਖੈ ਗਾਦੇ ਮਨਹਾਰ, ਤ੍ਰਿਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਮਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਆਸੀ ਸੜੀਆਂ ਜਿਉਂ ਹੋਵੈ ਸਾਹਿਬ ਸੁਮੇਲ। ਘਰ ਘਰ ਉਹ ਪਹੁੰਚ

ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨ ਕਮੋਤੀ ਧੂਪ ਮਾਲੇ ਆਣ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਹੋ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਐ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰਾਂਤ ਲੋਭਿਤ ਮਨੋ ਆਨੰਦ ਨੋ ਮੋਹਿ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਆਂ ਕੋ ਹੋਏ ਜਾਂ ਤੇ ਤਿਰਨਾਇ ਵਾਸਾ ਰਾ ਗੌੜੀ ਪੂਰਬੀ ਮਹਲਾ ਪੰਜਵਾਂ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਅਮਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੀ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਏ ਕਾ ਡੰਡੋਤ ਪੁਨ ਵਡਾਏ ਰਾਵ ਸਾਕ ਤਰ ਸਾਧਨ ਜਾ ਨਿਯੰਤ ਨਿਯੰਤਰੋ ਮੇ ਕੰਡਾਏ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੇ ਜਮਕਾਲ ਸਹਿ ਸਿ ਡੰਡਾਏ ਹਰ ਜਨਾ ਰਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਏ ਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਇਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਏ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮ ਮੇ ਸੁਖਮੰਡਾਏ ਰਾਖ ਗੌੜੀ ਪੂਰਬੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਣ ਮਿਰਵੀਤਾ ਸੰਤ ਟਹਿਰ ਕੀ ਬੇਲਾਈਆਂ ਖਾੜ ਚੁਰਵਰ ਲਾਹ ਆ ਗੈ ਬਸਨ ਸਹੇਲਾ ਆਓਦ ਕਟੈ ਦਿਨ ਸਰੇ ਨਾਰੇ ਮਰ ਗੁਰ ਮਿਲਕਾ ਸਵਾਰੇ ਰਹਾਓ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਰਸ ਅਕਥ ਕਥਾ ਤਨ ਜਾਨੀ ਜਾ ਕੋਇ ਸੋਈ ਬਿਹਾਜੋ ਅਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਵੋ ਸੁਖ ਸਹਿ ਜੇ ਬੌੜ ਨਾ ਹੋਏ ਗੋਫੇ।

ਸ ਇਹ ਸੁਖ ਮਾਂਗੈ ਮੋਕ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हम अवगुण परे एक गुण नाही। अमृत च

ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤਕਰ ਚੌਥਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ।

0: ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੋ ਚੰਦਾ ਉਗਵੈ ਸੁਰ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿੰਦ ਕੋ ਨਿਧਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ

ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੈ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੇਵਾ।

0: ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦਾਖ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਨ ਸੱਚ ਜੋ ਮਰ ਜੰਮੈ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਵੱਡੀ ਵਡਿਆਈ ਜਾ ਸੱਚ ਨਿਆ

ਸਰਬ ਪਿਆਰ ਕੁਦਰਤ ਜਤ ਸੀ ਰੰਗੀ ਕੁਦਰਤ ਜੀ ਦਹਾਨ ਕੁਦਰਤ ਨਿੱਕੀਆਂ ਕੁਦਰਤ ਵਧੀਆਂ ਕੁਦਰਤ ਮਨ ਅਭਿਮਾਨ ਕੁਦਰਤ ਪਾਉਣ ਪਾਣੀ ਬਸ

ਮਹੱਲਾ ਪਹਿਲਾ ਪੈ ਵਿੱਚ ਪਵਨ ਵਹਿ ਸਦਵਾਓ ਪੈ ਵਿੱਚ ਚੱਲੇ ਲੱਖ ਦਰਿਆ ਪੈ ਵਿੱਚ ਕਨ ਕੱਢੇ ਵੇਗਾਰ ਪੈ ਵਿੱਚ ਧਰਤੀ ਧੱਬੇ ਪਾਰ ਪੈ ਵਿੱਚ ਇੰਦ ਫਿਰੇ ਸਿਰ ਫਾਰ ਪੈ ਵਿੱਚ ਰਾਜਾ ਧਰਮ ਦਵਾ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਨਾਥ।

0: ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਰ, ਕੀਤੀਆਂ ਕਨ ਕਹਾਣੀਆਂ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਨਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਕਲਾ ਗਾਵਹਿ ਸਨਕਾਦ ਸਾਧ ਸੇ ਦਾਦਿਕ ਮੁਨ ਜਨ ਗਾਵਹਿ ਅਛਲ ਛਲਾ ਗਾਵੈ ਗੁਣ ਧੂਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬ ਕਲ ਸੁਜਸ ਗਾਉ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਕਪਲਾਦ ਆਦਿ।

जनकाद जुग लग, तन तन गुर तन जन्म।

ਜਿਨ ਵੇਦ ਵਿਆਕਰਨ ਵਿਚਾਰੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੋ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਜਪ ਕਲ ਸੋ ਜਸ

ਦੀ ਸੱਠ ਕਠੋਰ ਕਚੀਲ ਕੋ ਗਿਆਨੀ ਤਾਵਨ ਪ੍ਰਮਤ ਰਹਿ ਨਹੀਂ ਪਾਵਨ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵਡੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਯੇ ਮੀਠੀ ਜੀ ਮਾਹੇ ਹਿਤਾਨੀ ਬਲਪੰਚ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਚਵਰ ਔਰ ਤਖਤ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 791 ਅਤੇ 792 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ ਮੰਜ ਨਿਮਾਨੀ ਇੱਕ ਤੋਂ

0: ਚੰਦ ਸੂਰਜ ਵਤਾ ਸਗਲੀ ਧਰਤੀ ਮਾਲਤਨ ਬਰਤਨ ਸਰਜੰਜਾ ਨਾਨਕ ਮੂਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਂਛਲ ਨਚਨ ਗੁਰ ਪੈਰ ਹਲਾ ਫਿਰਨ ਸਿਰ ਉੜੁੜ ਰਾਵਾ

ਵਹੀ ਅਜੰਤ ਨਾਨਕ ਭਾਉਂਦਿਆਂ ਗਣਤਨਾ ਤੇ ਬੰਦਨਵੰਤ ਭਾਏ ਸੋਏ ਪੈ ਕਿਰਤਨ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਏ ਸਦਨਾ ਹੋਏ।

ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾ, ਬੰਦੇ ਸਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾ, ਹਿੰਦੂ ਸਲਾਹੀ ਸਲਾਹਨ ਦਰਸ਼ਨ ਰੁਪਿਆ ਪਾ, ਤੀਰਥ ਨਾ ਵਿਅਰਚਾ ਪੂਜਾ ਗਰਬਾਸ ਬਹਿਕਾ, ਜੋਗੀ ਸੁਨ ਧਿਆਵਨ ਜਿੱਤੇ ਲਖ ਨਾਮ ਕਰਤਾ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾਇਆ ਕਾ ਸਤਿਆ ਮਨ ਸੰਤੋਖ ਉਪਜੈ, ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਸਾ ਗੁਣਾ, ਸੋ ਕਰੇ ਸੰਸਾਰ, ਚੋਰਾਂ ਜਾਰਾਂ ਤੈ ਕੋੜਿਆਰਾ ਖਰਾਬਾਂ ਬੇਕਾਰ,

ਆਖੇ ਸੋ ਤੋਹੇ ਜਾਣੇ ਤਿੰਨਾ ਪੇ ਤੇਰੀ ਸਾ ਨਾਨਕ ਭਗਤਾ ਪੁਖ ਸਲਾਹ ਸਚਨਾਮ ਆਧਾਰ ਸਦਾ ਆਨੰਦ ਰਹਿ ਦੇ ਰਾਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ।

0: ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੋਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆਰ ਕੂੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਐ, ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੇ ਕਰ ਕਰ ਜੰਤੀ ਉਪਾਇਆ, ਹੋਮੇ ਬੁਝੇ ਧੰਦਰ ਸੁਝੇ, ਗਿਆਨ ਵੀ ਹੁਣ ਕਥ ਕਥ ਰੁਝੇ, ਨਾਨਕ ਹੁਕਮ ਲਿਖੀਐ ਲੇਖ, ਜਿਹਾ ਵੇਖੇ ਤਿਹਾ ਵੇਖ, ਮਹੱਲਾ ਦੂਜਾ,
1: ਹੋਮੇ ਇਹ ਜਤ ਹੈ, ਹੋਮੇ ਕਰਮ ਖੁਮਾਰ, ਹੋਮੇ ਬੰਦਨਾ ਫਿਰ ਜੋ ਨਿਪਾ, ਹੋਮੇ ਕਿ

0: ਅੰਡੇ ਜਿਹੜੇ ਉਤਪਜਾ ਖਾਣੀ ਸੇ ਤਜਾ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੇ ਉਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕੰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀ ਬਾਣੇ ਪੱਗ ਨਾਨਕ ਸਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ
1: ਲਖ ਨੇ ਕੀਆਂ ਚੰਗਾਈਆਂ ਲਖ ਨਾ ਪ੍ਰਵਾਹ

0: ਚਕਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤੱਕੜਿਆ, ਵੋ ਤੀਰਥ ਭਵਿਆ ਤੇ ਤੂੰ ਲੱਭਿਆ, ਵੋ ਭੇਕੀਆਂ ਦੀ ਲੁਕਦੀਆ, ਸਵੈ ਜੀਆ ਆਪਣਾ ਕੀਆ, ਅੰਨ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਅਹਿਨ ਸਕੈਰੇ।

ਮਾੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਵਸਾਏ ਨਾਨਕ ਨਦਰ ਕਰੇ ਸੁਖ ਪਾਏ ਆਸ ਅੰਦੇਸ

ਸਤਿ ਸਾਹ।

0: ਕੂੜ ਮੰਡਪ ਕੂੜ ਮਾੜੀ ਕੂੜ ਵੈਸਨ ਹਾ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾ ਕੂੜ ਕਾਇਆ ਕੂੜ ਕੱਪੜ ਕੂੜ ਰੁਪਿਆ ਪਾ ਕੂੜ ਮੀਆਂ ਕੂੜ ਬੇਬੇ ਖਾ ਪੋਏ ਖਾ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚੱਲਣ ਹਾ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੋਰ ਨਾਨਕ ਬਖਾਨੇ ਬੇਨਤੀ ਦੁਦਵਾਚ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪ੍ਰਜਾਣੀਏ ਜਰਦੈ ਸੱਚਾ ਹੋ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪ੍ਰਜਾਣੀਏ।

ਜਾਣੀਏ ਤਾਂ ਪਾਏ ਮੁਖ ਦੁਆਰ ਸੱਚਤਾ ਪਜਾਣੀਏ। ਜੇ ਜੁਗਤ ਜਾਣੇ ਜੀਵ ਧਰਤ ਕਾਇਆ ਸਦਕੇ ਵਿੱਚ ਦੇ ਕਰਤਵੀ ਸੱਚਤਾ ਪਰ ਜਾਣੀਏ। ਜਸਕ ਸੱਚੀ ਲਈ ਦਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ ਸੱਚਤਾ ਪਰ ਜਾਣੀਏ। ਜਾਂ ਆਤਮ ਤੀਤ ਕਰਨ ਨਿਵਾਸ ਸਤਿਗੁਰੂ ਨੂੰ ਪੁੱਛ ਕੇ

0: ਜੇ ਕਹੋ ਤਾਂ ਉਗਵੈ ਰੁਤੀ ਹੋ ਰੁੱਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਹੈ ਵਿੱਚ ਖੁੰਬ ਚੜਾਈਏ ਸ਼ਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ, ਮਹੱਲਾ ਪਹਿਲਾ
1: ਲਭ ਪਾਪ ਰਜ ਮਹਿਤਾ ਖੂੜ ਹੋਆ ਸਿਕਲਾ, ਕਾਮ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀਤ ਗਿਆਨ ਵਿਹੂਣੀ ਅੰਧੀਰੀਤ ਗਿਆਨ ਵਿਹੂਣੇ ਪਾਹੇ ਪਰੇ ਮੁਰਦਾ, ਗਿਆਨੀ ਨੱਚੇ ਬਾਜ ਬਾਵੇ ਰੂਪ ਰਸਿਗਾਰ, ਉੱਚੇ ਕੁੱਕੇ ਵਾਦਾ ਗਾਵੇ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ

0: ਪਤ ਪ੍ਰਵਾਨ ਪਿੱਛੇ ਪਾਈਏ ਤਾਂ ਨਾਨਕ ਤੋਲੇ ਜਪ ਮਹੱਲਾ ਪਹਿਲਾ।
1: ਬਦੀ ਸਵਜਿਕ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰੇ ਅੱਗੇ ਜਿਉ ਨਵੇ ਜਿਨਕੀ ਲਿਖੇ ਪਤ ਪਵੇ ਚੰਗੇ।